0: ਰਾਸ਼ਟਰਪਤੀ
1: ਸਤਿਗੁਰ ਸਿੱਖੀ ਕਰੇ ਪ੍ਰਤਪਾਲ
0: ਸੇਵਾ ਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲਹਿਰੇ
0: ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖੇ ਬੰਧਨ ਕਟੇ
0: ਗੁਰ ਕਾ ਸਿੱਖ ਬਕਾਰ ਤੇ ਹਟੇ
1: ਸਤਿਗੁਰ ਸਿੱਖੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ।

0: ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਤਨੀ
0: ਤਬ ਬੰਦ ਮੁਕਤ ਕੋ ਕਿਸ ਕੋ ਗਣੀ
1: ਜਵੇ ਕੇ ਹਰ ਗਮ ਪਾਰ
0: ਤਬ ਨਰਕ ਸੁਰ ਕੋ ਕੌਣ ਅਵਤਾਰ
1: ਨਿਰਗੁਣ ਪ੍ਰਭ ਸਹਿ ਸੁਭਾਏ
0: ਤਬ ਸਿਵ ਸਕਤ ਕਹੋ ਕੇ ਤਠਾਏ
1: ਆਪਹਿ ਆਪ ਆਪਣੀ ਜੋਤ ਧਰੈ
0: ਤਬ ਕਵਨ ਡਰ ਕਵਨ ਕਤ ਡਰੇ

ਤਾਰੇ ਸੇਈ ਤੁਧਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ।

ਹੋਵੇ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ,

ਚੰਗਿਆ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ

ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਿ ਸੰਗਤ।

ਸਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ

ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ।

ਸੀ ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ

ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸਿਰਜ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ।

ਭਾਵੈ ਸੋਈ ਥਿਸੀ, ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੂੰ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਉ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ

ਸਮਾਇਆ, ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰ ਵਰਣੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀਅਲੇ, ਮਨ ਏਕ ਨਾ ਚੇਤਸ ਮੂੜ ਮਨਾ।

ਆਓ ਭਾਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਘਾਵੋ ਆਪ ਹੱਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਣ ਕੋ ਆਸ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਹੂੰ ਜੋ ਵਰ ਚਾਹੂੰ ਸੋ ਤੁਮ ਤੇ ਪਾਊਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰੁ ਹਮਾਰੇ ਮਾਰੀਐ ਆਪ ਹੱਦੈ ਮੁਝੇ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਬਰਿਐ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲਿਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ

ਕੀਨਤ ਨਹਿ ਪਹਿਵਾ ਆਪ ਆਪਣੀ ਬੁੱਧ ਹੈ ਜੇਤੀ ਬਰਨਦ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ

ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨਿਹਰ ਹਉ ਤਾਕੇ ਤਾਪ ਤਨਕ ਮੈਂ ਹਰ ਹਉ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਹ ਸ਼ਬੈ ਸਕੇ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਲ।

ਦੁੱਖ ਦਰਦ ਭਾਉ ਨਿਕਣਾ ਤੇ ਨਰ ਕੇ ਰਹਿ ਓਯੋ ਯਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤ ਰਹਿ ਸਹਿਸ ਪਣਿਜੈ ਅਰਧ ਸਹਿਸ ਪੁਨ ਤੇਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ

ਬੈਰੀਆਂ ਨੂੰ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਕਬਿਵਾਚ ਦੁਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ।

ਕਿਤੇ ਰਾਮ ਸਸ ਕਰੋਰ ਜਲੇ ਸਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਬਾਖਤ ਨੇਤ ਸੁਰਗਬਾ ਸਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤਹੇ ਨਿਕਟ ਨ ਆਵੈ।

ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ।

ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ

ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੇ ਲਾਗੇ ਕਾਹੈ ਨਾਨਕ ਤੈ ਸੁਖ ਹੋਵਾ। ਤਿਤ ਕਰ ਅਨਹਦ ਵਾਜੇ

ਕਾਪਯੋ ਜਿਸਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਏ ਵਸਤ ਤਜੀ ਨਹਿ ਜਾਈ ਨਿਧ ਨਿਧ ਰਾਖੁ ਵਰਤਾਰੋ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਣਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ

ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ,

ਓਟ ਸਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਅਪਾਰ ਮਿਹਰਾਮ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜਰੇ ਦੀਵਾਨ ਦੀ ਰਮਤਾ ਵਿੱਚ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ।

ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਮੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਟ ਭਾਗੇ ਹੋ। ਆਪ ਜੀ ਬੁੱਧਵਾਰ ਦੇ ਹਫ਼ਤਾਵਾਰ ਦੇ ਸੰਧਿਆ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਹਰ ਬੁੱਧਵਾਰ ਦੀ ਤਰ੍ਹਾਂ ਸਭ ਤੋਂ ਪ੍ਰਥਮ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸੋਦਰ ਦੇ ਪਾਠ ਹੋਏ। ਅਰਦਾਸ ਬੇਨਤੀ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਆਹੁਣ ਕੀਰਤਨ ਦੀ ਆਰੰਭਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਜੋ ਕਿ ਕੱਲ੍ਹ ਦੇ ਰੋਜ਼ ਸ਼ਹੀਦੀ ਦਿਹਾੜੇ ਆਏ ਸਨ। ਇਸੇ ਸੰਬੰਧ ਆਉਣ ਵਾਲੇ ਸ਼ੁੱਕਰਵਾਰ ਨੂੰ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ ਪ੍ਰੋਗਰਾਮ ਹੋਣਗੇ 10 ਵਜੇ ਸ਼ੁੱਕਰਵਾਰ। ਐਤਵਾਰ ਸਵੇਰੇ ਸੰਪੂਰਨਤਾਵਾਂ ਹੋਣਗੀਆਂ, ਐਤਵਾਰ ਦੀਵਾਨ ਇਸ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਸੰਗਤ ਵੱਡੇ ਭਾਗ ਹਨ ਸਤਿਗੁਰਾਂ ਦੇ ਹਜ਼ੂਰ ਕਦਮ ਕਦਮ ਚੱਲ ਕੇ ਪਹੁੰਚੇ ਹਾਂ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਤ ਹੈ। ਗੁਰਾਂ ਨੇ ਮਿਹਰ ਕੀਤੀ।

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸਤਸੰਗਿਓ ਇਸ ਰਾਗਣੀ ਦਾ ਨੰਬਰ ਹੈ ਚੌਥਾ, ਭਾਵ ਕਿ ਪਹਿਲਾ ਸ੍ਰੀ ਰਾਗ, ਦੂਸਰਾ ਮਾਝ, ਤੀਸਰਾ ਹੈ ਗੌੜੀ ਰਾਗ ਅਤੇ ਚੌਥਾ ਹੈ ਆਸਾ। ਸੋ ਗੁਰਮਤਿ ਦੇ ਗ੍ਰੰਥਾਂ ਅਨੁਸਾਰ, ਸੰਗੀਤ ਦੇ ਗ੍ਰੰਥਾਂ ਅਨੁਸਾਰ ਔਰ ਰਾਗ ਮਾਲਾ ਅਨੁਸਾਰ ਇਹ ਰਾਗਣੀ ਹੈ। ਸੰਪੂਰਨ ਜਾਤੀ ਦੀ ਇੱਕ ਦੇਸੀ ਰਾਗਣੀ ਹੈ ਸਤਸੰਗਿਓ। ਔਰ ਰਾਗਮਾਲਾ ਦੇ ਵਿੱਚ ਇਸ ਨੂੰ ਮੇਘ ਰਾਗ ਦੀ ਚੌਥੀ ਘਰਵਾਲੀ ਮੰਨਿਆ ਹੈ। ਔਰ ਇਹਦੇ ਗਾਇਨ ਕਰਨ ਦਾ ਸਮਾਂ ਹੈ ਅੰਮ੍ਰਿਤ ਵੇਲਾ। ਦੂਸਰੀ ਬੇਨਤੀ ਕਿ ਜਿਹੜੇ ਇਹ ਰਾਗ ਹੈ ਹੋਰ ਕਿਸੇ ਵੀ ਧਰਮ ਦੇ ਗ੍ਰੰਥਾਂ ਦੇ ਵਿੱਚ ਹੈ ਨਹੀਂ। ਇਹ ਪਵਿੱਤਰ ਜਿਹੜਾ ਰਾਗ ਹੈ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੀ ਆਰੰਭਤਾ ਕੀਤੀ ਹੈ। ਔਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਹੜੀ ਹੈ ਇਸ ਰਾਗ ਵਿੱਚ ਬਹੁਤ ਜ਼ਿਆਦਾ ਹੈ। ਆਸਾ ਜੀ ਕੀ ਵਾਰ ਵੀ ਆਪਾਂ ਸ਼ਰਵਣ ਕਰਦੇ ਹਾਂ ਉਹ ਵੀ ਇਸੇ ਹੀ ਪਵਿੱਤਰ ਰਾਗ ਦੇ ਵਿੱਚ ਹੈ। ਇਸ ਲਈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਆਸਾ ਮਹੱਲਾ ਪਹਿਲਾ। ਆਸਾ ਰਾਗਣੀ ਹੈ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਰਹਾਉ ਦੀ ਪੰਕਤੀ ਹੈ, ਤੂੰ ਜਾ ਦਾਤੋ ਹਮ ਜਾਚਕਾ ਹਰ ਦਰਸ਼ਨ ਦੀ ਜੈ, ਹੀ ਵਾਹਿਗੁਰੂ ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਤੇਰੇ ਦਰ ਤੋਂ ਤੇਰੇ ਦਰਸ਼ਨਾਂ ਦੀ ਭਿੱਖਿਆ ਮੰਗਦੇ ਹਾਂ, ਕਿਰਪਾ ਕਰਕੇ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ। ਔਰ ਗੁਰੂ ਦੀ ਕਿਰਪਾ ਨਾਲ ਜਿਹੜਾ ਇਹ ਮਨ ਮੰਦਰ ਹੈ ਇਹ ਨਾਮ ਦੇ ਨਾਲ ਭਿੱਜ ਜਾਵੇ, ਨਾਮ ਦੇ ਵਿੱਚ ਰੰਗਿਆ ਜਾਵੇ। ਮਨਸਾ ਮਨੇ ਸਮਾਏ ਲੇ ਭੋਜਲ ਸੱਚ ਤਰਣਾ। ਮਨਸਾ ਦਾ ਅਰਥ ਹੁੰਦਾ ਹੈ ਮਨ ਦੀਆਂ ਵਾਸ਼ਨਾਵਾਂ, ਮਨ ਦੇ ਫੁਰਨੇ, ਮਨ ਦੇ ਖਿਆਲ, ਚੰਗੇ ਅਤੇ ਮਾੜੇ ਵਿਚਾਰ। ਭਰਥਰੀ ਜੀ ਨੇ ਵਰਾਗ ਸ਼ਤਕ ਗ੍ਰੰਥ ਲਿਖਿਆ ਸਤਸੰਗਿਓ। ਭਰਥਰੀ ਇੱਕ ਰਾਜਾ ਹੋਇਆ ਜੂਨਾਗੜ੍ਹ ਦਾ। ਸੋ ਵਰਾਗ ਮਨ ਵਿੱਚ ਆ ਗਿਆ ਅਤੇ ਯੋਗੀ ਬਣ ਗਿਆ। ਯੋਗੀ ਬਣ ਕੇ ਅਤੇ ਫਿਰ ਇਹਦੇ ਹੱਥ ਵਿੱਚ ਠੂਠਾ ਦੇ ਦਿੱਤਾ ਗਿਆ, ਮੰਗ ਕੇ ਲਿਆ। ਗੁਰੂ ਨਾਨਕ ਦੇਵ ਦੇ ਬਚਨ ਨੇ ਕਿ ਰੋਵਹਿ ਰਾਜੇ ਕੰਨ ਪੜਾਏ ਘਰ ਘਰ ਮੰਗ ਇਹ ਭੀਖਿਆ ਜਾਏ। ਰਾਜਿਆਂ ਨੂੰ ਇਹਨਾਂ ਦੂਸ਼ਿਤ ਪ੍ਰਚਾਰ ਕੀਤਾ ਯੋਗੀਆਂ ਨੇ, ਕੰਨ ਪਾਟਿਆਂ ਨੇ ਕਿ ਗ੍ਰਸਤ ਬੜਾ ਮਾੜਾ ਹੁੰਦਾ ਹੈ, ਦਲਦਲ ਹੁੰਦਾ ਹੈ, ਘੁੰਮਣ ਘੇਰੀ ਹੁੰਦਾ ਹੈ, ਜਿਹੜਾ ਗ੍ਰਸਤ ਹੈ ਇਹਦੇ 'ਚ ਪੈ ਕੇ ਬੰਦਾ ਨਿਕਲ ਹੀ ਨਹੀਂ ਸਕਦਾ। 1400 ਜਿਹੜੇ ਰਾਜੇ ਸੀ ਇਹ ਕੰਨ ਪੜਵਾ ਕੇ ਯੋਗੀ ਬਣ ਗਏ। ਉਹਨਾਂ ਵਿੱਚੋਂ ਇੱਕ ਭਰਥਰੀ ਰਾਜਾ ਹੋਇਆ ਹੈ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ, ਗੁਰੂ ਨਾਨਕ ਦੇਵ ਤੋਂ ਸਿੱਖਿਆ ਲਈ ਅਤੇ ਫਿਰ ਸਤਸੰਗੀਆਂ ਨੂੰ ਗਿਆਨ ਦੀ ਪ੍ਰਾਪਤੀ ਹੋਈ। ਇਹਨੇ ਇੱਕ ਗ੍ਰੰਥ ਲਿਖਿਆ ਹੈ ਵਰਾਗ ਸ਼ਤਕ। ਵਿਰਾਗ ਦਾ ਅਰਥ ਹੈ ਵਿਰਾਗ ਅਤੇ ਸ਼ਤਕ ਦਾ ਅਰਥ 100 ਸਲੋਕ ਇਹਦੇ ਵਿੱਚ ਨੇ ਵਿਰਾਗ ਦੇ। ਸੋ ਇਹਨਾਂ ਸਲੋਕਾਂ ਦੇ ਵਿੱਚ ਇਹ ਭਰਥਰੀ ਜੀ ਲਿਖਦੇ ਨੇ ਕਿ ਸੰਕਲਪੋ ਵਿਕਲਪੋ ਹੀ ਮਨਾ। ਮਨ ਕੀ ਹੈ? ਮਨ ਸਰੀਰ ਦਾ ਕੋਈ ਅੰਗ ਨਹੀਂ ਹੈ। ਸੰਕਲਪਾਂ ਅਤੇ ਵਿਕਲਪਾਂ ਦੇ ਸਮਦਾਰ ਨੂੰ ਮਨ ਕਹਿੰਦੇ ਸਤਸੰਗਿਓ। ਸੰਕਲਪ ਵਿਕਲਪ ਮਿਟ ਗਏ ਅਤੇ ਮਨ ਮਰ ਗਿਆ। ਕੋਈ ਨਾ ਕੋਈ ਫੁਰਨਾ, ਕੋਈ ਨਾ ਕੋਈ ਖਿਆਲ ਮਨ 'ਚ ਆਈ ਜਾਏਗਾ, ਆ ਹੀ ਜਾਏਗਾ, ਇਹਨੂੰ ਮਨ ਕਹਿੰਦੇ ਨੇ। ਉਸੇ ਹੀ ਗ੍ਰੰਥ ਦੇ ਵਿੱਚ ਭਰਥਰੀ ਜੀ ਨੇ ਦੋ ਲਾਈਨਾਂ ਲਿਖੀਆਂ ਨੇ, ਇੱਕੋ ਜਿਹੀਆਂ ਬਿਲਕੁਲ। ਉਹ 'ਚ ਲਿਖਦੇ ਨੇ ਮਨ ਰਿਪ ਜੀਤਾ ਸਭ ਰਿਪ ਜੀਤਾ। ਦੂਸਰੀ ਲਾਈਨ

ਮਨ ਰਿਪ ਜੀਤਾ ਸਭ ਰਿਪ ਜੀਤਾ। ਲਾਈਨਾਂ ਦੋ ਨੇ ਅਤੇ ਦੋਨਾਂ ਦੇ ਅਰਥ ਵੱਖ ਵੱਖ ਹਨ। ਪਹਿਲੀ ਲਾਈਨ ਦਾ ਅਰਥ ਹੈ ਕਿ ਮਨ ਰਿਪ ਜੀਤਾ, ਜਿਹਦਾ ਮਨ ਰੂਪੀ ਰਿਪ ਵੈਰੀ ਜੀਤਾ ਜਿਉਂਦਾ ਹੈ ਨਾ, ਸਭ ਰਿਪ ਜੀਤਾ ਉਹਦੇ ਸਾਰੇ ਵੈਰੀ ਜਿਉਂਦੇ। ਦੂਸਰੀ ਲਾਈਨ ਹੈ ਮਨ ਰਿਪ ਜੀਤਾ, ਜਿਹਨੇ ਆਪਣਾ ਮਨ ਰੂਪੀ ਵੈਰੀ ਜਿੱਤ ਲਿਆ, ਸਭ ਰਿਪ ਜੀਤਾ ਉਹਨੇ ਸਾਰੇ ਵੈਰੀ ਜਿੱਤ ਲਏ। ਮਨ ਜੀਤਾ ਜਗ ਜੀਤ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਸਾ ਮਨਹੇ ਸਮਾਏ ਲੇ, ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਹਨ, ਮਨ ਦੇ ਫੁਰਨੇ ਹਨ, ਇਹ ਮਨ ਦੇ ਵਿੱਚ ਹੀ ਸਮਾ ਦਈਏ, ਖਤਮ ਕਰ ਦਈਏ। ਭੋਜਲ ਸੱਚ ਤਰਨਾ, ਫਿਰ ਸੱਚੇ ਨਾਮ ਵਿੱਚ ਜੁੜ ਕੇ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ ਭਾਈ। ਆਦਿ ਜੁਗਾਦ ਦਿਆਲ ਤੂੰ ਠਾਕੁਰ ਤੇਰੀ ਸਰਨਾ। ਆਦਿ ਦਾ ਅਰਥ ਹੈ ਜਦੋਂ ਸ੍ਰਿਸ਼ਟੀ ਸ਼ੁਰੂ ਹੋਈ, ਜੁਗਾਦ ਦਾ ਅਰਥ ਹੈ ਜਦੋਂ ਯੁਗਾਂ ਦੀ ਮਰਿਆਦਾ ਸ਼ੁਰੂ ਹੋ ਗਈ। ਦਿਆਲ ਤੂੰ ਹੇ ਵਾਹਿਗੁਰੂ, ਤੂੰ ਮੁੱਢ ਕਦੀਮ ਤੋਂ ਸ਼ੁਰੂ ਤੋਂ ਹੀ ਬੜਾ ਦਿਆਲੂ ਹੈ, ਹਰੇਕ ਜੀਵ ਉੱਤੇ ਤਰਸ ਕਰਦਾ ਹੈ, ਦਇਆ ਕਰਦਾ ਹੈ। ਠਾਕੁਰ ਤੇਰੀ ਸਰਨਾ ਹੇ ਵਾਹਿਗੁਰੂ, ਮੈਂ ਨਾਨਕ ਤੇਰੀ ਸਰਨ ਵਿੱਚ ਆਇਆ ਹਾਂ। ਅਰਦਾਸ ਹੈ ਵਾਹਿਗੁਰੂ ਅੱਗੇ, ਹੇ ਪ੍ਰਮਾਤਮਾ, ਹੇ ਵਾਹਿਗੁਰੂ, ਮੈਂ ਤੁਹਾਡੀ ਸਰਨਾ ਵਿੱਚ ਆਇਆ ਹਾਂ, ਮੇਰੇ 'ਤੇ ਕਿਰਪਾ ਕਰੋ।

ਦਾਤਾਓ, ਤੁਸੀਂ ਦਾਤੇ ਹੋ। ਹਮ ਜਾਚਕਾ ਅਤੇ ਅਸੀਂ ਮੰਗਤੇ ਹਾਂ। ਸੁਖਮਨੀ ਸਾਹਿਬ ਦੀ ਬਾਣੀ ਹਰ ਰੋਜ਼ ਆਪਾਂ ਪਿਆਰ ਨਾਲ ਪੜ੍ਹਦੇ ਹਾਂ। ਇਸ ਪਵਿੱਤਰ ਬਾਣੀ ਦੀ 20ਵੀਂ ਅਸ਼ਟਪਦੀ ਜਦੋਂ ਪੜ੍ਹਦੇ ਹਾਂ, ਜਾਚਕ ਜਨ ਜਾਚੇ ਪ੍ਰਭ ਨਾਮ, ਦਾਨ ਕਰ ਕਿਰਪਾ ਦੇਵੋ ਹਰ ਨਾਮ, ਸਾਜਣਾ ਕੀ ਮੰਗੋ ਧੂਰ, ਪਾਰ ਬਰਾ ਮੇਰੀ ਸਰਦਾ ਪੂਰ। ਜਾਚਕ ਨਾਮ ਜਾਚੈ ਜਾਚੈ, ਜਾਚਕ ਦਾ ਅਰਥ ਹੁੰਦਾ ਮੰਗਤਾ ਅਤੇ ਜਾਚੇ ਦਾ ਅਰਥ ਮੰਗਦਾ। ਜਾਚਕ ਜਨ ਜਾਚੇ ਪ੍ਰਭ ਦਾਨ, ਕਿ ਵਾਹਿਗੁਰੂ ਮੈਂ ਜਾਚਕ ਮੰਗਤਾ ਤੁਹਾਡੇ ਦਰ ਦਾ, ਤੁਹਾਡੇ ਦਰ ਤੋਂ ਨਾਮ ਦੀ ਦਾਤ ਮੰਗਦਾ ਹਾਂ। ਤੂੰ ਦਾਤਾ ਹੇ ਵਾਹਿਗੁਰੂ, ਤੁਸੀਂ ਦਾਤੇ ਹੋ। ਹਮ ਜਾਚਕਾ ਅਸੀਂ ਤੇਰੇ ਦਰ ਦੇ ਮੰਗਤੇ ਹਾਂ। ਤੂੰ ਹਮ ਭੀਖਕ ਭਿਖਾਰੀ, ਅਸੀਂ ਭੀਖਕ ਹਾਂ, ਭਿਖਾਰੀ ਤੇਰੇ ਦਰ ਦੇ। ਹਮ ਭੀਖਕ ਭਿਖਾਰੀ ਤੇਰੇ ਨੂੰ, ਤੂੰ ਨਿਜ ਪਤ ਹੈ ਦਾਤਾ। ਸਤਸੰਗੀਓ, ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਉਤਾਰਦਿਆਂ, ਜੀਆਂ ਦਾ ਭਲਾ ਕਰਦਿਆਂ, ਫਕੀਰਾਂ ਦੇ ਕੋਲ ਗਏ। ਜਿਹੜੇ ਮੁਸਲਮਾਨ ਫਕੀਰ ਨੇ, ਤਕੀਆਂ 'ਚ ਰਹਿੰਦੇ ਨੇ, ਤਕੀਆਂ ਦੇ ਵਿੱਚ, ਤਕੀਏ ਭਾਵ ਕੇ ਸਤਸੰਗੀਓ ਉਜਾੜ ਜਗ੍ਹਾ, ਉੱਥੇ ਆਪਣਾ ਆਸ਼ਰਮ ਬਣਾ ਲੈਣਾ, ਉੱਥੇ ਰਹਿਣਾ। ਗਰਮੀ ਦੇ ਵਿੱਚ, ਸਰਦੀ ਵਿੱਚ ਮੱਛਰ ਲੜਦੇ ਨੇ, ਕਈ ਤਰ੍ਹਾਂ ਦੇ ਤਕਲੀਫਾਂ ਨੇ, ਉਹਨਾਂ ਨੂੰ ਦੂਰ ਕਰਨ ਲਈ ਇਹ ਸੁੱਖਾ ਭੰਗ ਆਦਿਕ ਪੀ ਲੈਂਦੇ ਨੇ। ਔਰ ਸਤਸੰਗੀਓ, ਇੱਕ ਵਾਰ ਗੁਰੂ ਨਾਨਕ ਦੇਵ ਜੀ ਫਕੀਰਾਂ ਦੇ ਕੋਲ ਗਏ ਅਤੇ ਉਹਨਾਂ ਸਮਝਿਆ ਕਿ ਨਾਨਕ ਵੀ ਸਾਡੇ ਵਰਗਾ ਫਕੀਰ। ਉਹਨਾਂ ਨੇ ਕੁਛ ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹਾਜ਼ਰ ਕੀਤੀ ਕਿ ਆ ਭੰਗ ਪੀ ਲਓ, ਰਗੜੋ, ਆਨੰਦ ਲਓ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੈਂ ਇਹ ਭੰਗ ਰੋਜ਼ ਹੀ ਪੀਂਦਾ। ਕਿਹੜੀ ਭੰਗ ਪੀਨਾ? ਅਤੇ ਗੁਰੂ ਨਾਨਕ ਦੇਵ ਜੀ ਨੇ ਤਿਲੰਗ ਰਾਗ ਵਿੱਚ ਇਹ ਕਿਰਪਾ ਕੀਤੀ, ਤਿਲੰਗ ਮਹੱਲਾ ਪਹਿਲਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਕਹਿੰਦੇ ਜਿਹੜਾ ਵਾਹਿਗੁਰੂ ਦਾ ਭਉ ਰੱਖਣਾ ਨਾ ਮਨ ਦੇ ਵਿੱਚ, ਡਰ ਭਉ ਕਹਿੰਦੇ ਪ੍ਰੇਮ ਨੂੰ ਅਤੇ ਭਉ ਕਹਿੰਦੇ ਡਰ ਨੂੰ, ਭਉ ਤੇਰਾ ਭਾਂਗ, ਜਿਹੜਾ ਵਾਹਿਗੁਰੂ ਦਾ ਡਰ ਰੱਖਣਾ ਅੱਠੇ ਪਹਿਰ ਮਨ 'ਚ, ਕਿ ਵਾਹਿਗੁਰੂ ਮੈਨੂੰ ਵੇਖ ਰਿਹਾ ਹੈ, ਵਾਹਿਗੁਰੂ ਮੈਨੂੰ ਸੁਣ ਰਿਹਾ ਹੈ, ਉਹਦੇ ਭੈ 'ਚ ਰਹਿਣਾ। ਇਹ ਮੈਂ ਭੰਗ ਪੀਨਾ ਹਾਂ, ਭਾਵ ਕਿ ਅੱਠੇ ਪੈਰ ਪਰਮਾਤਮਾ ਦਾ ਭਉ ਮੇਰੇ ਮਨ 'ਚ ਵਸਿਆ ਹੋਇਆ। ਉਹ ਫਕੀਰ ਕਹਿਣ ਲੱਗੇ ਕਿ ਅਸੀਂ ਤਾਂ ਖਲ ਦੇ ਵਿੱਚ ਭੰਗ ਪਾ ਕੇ ਰੱਖਦੇ ਹਾਂ ਥੈਲੇ ਵਿੱਚ, ਅਤੇ ਤੇਰੇ ਕੋਲ ਥੈਲਾ ਕਿਹੜਾ ਹੈ? ਅਤੇ ਗੁਰੂ ਜੀ ਕਹਿਣ ਲੱਗੇ ਕਿ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੇਰਾ ਜਿਹੜਾ ਚਿੱਤ ਹੈ ਨਾ, ਇਹੀ ਮੇਰੇ ਵਾਸਤੇ ਖਲੜੀ ਦਾ ਅਰਥ ਹੈ, ਖਲ ਦੀ ਬਣੀ ਹੋਈ ਥੈਲੀ ਜਿਹਦੇ ਵਿੱਚ ਭੰਗ ਰੱਖਦੇ ਨੇ ਫਕੀਰ ਲੋਕ। ਅਤੇ ਗੁਰੂ ਜੀ ਕਹਿੰਦੇ ਜਿਹੜਾ ਮੇਰਾ ਹਿਰਦਾ ਹੈ ਨਾ, ਭਉ ਭਉ ਜਿਹੜਾ ਭਉ ਪ੍ਰੇਮ ਹੈ, ਵਾਹਿਗੁਰੂ ਦਾ ਡਰ ਹੈ, ਇਹ ਮੈਂ ਇਹਦੀ ਭੰਗ ਹੈ, ਮੈਂ ਆਪਣੇ ਹਿਰਦੇ ਦੀ ਖਲੜੀ ਵਿੱਚ ਰੱਖਦਾ ਹਾਂ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਤੀਤ। ਜਿਵੇਂ ਭੰਗ ਪੀ ਕੇ ਅਤੇ ਇਨਸਾਨ ਮਸਤਾਨਾ ਦੀਵਾਨਾ ਹੋ ਜਾਂਦਾ, ਮੈਂ ਦੀਵਾਨਾ ਪਿਆ ਅਤੀਤ, ਕਰ ਕਾਸਾ ਦਰਸ਼ਨ ਕੀ ਭੁੱਖ। ਕਹਿਣ ਲੱਗੇ ਜੋਗੀਓ, ਤੁਸੀਂ ਤਾਂ ਜਦੋਂ ਭੁੱਖ ਲੱਗਦੀ ਹੈ ਫਿਰ ਮੰਗਤੇ ਬਣ ਕੇ ਅਤੇ ਲੋਕਾਂ ਦੇ ਘਰਾਂ ਦੇ ਵਿੱਚੋਂ ਖਾਣ ਪੀਣ ਲਈ ਚੀਜ਼ਾਂ ਮੰਗਦੇ ਹੋ। ਮੈਂ ਵੀ ਪਰਮਾਤਮਾ ਦੇ ਦਰ ਦਾ ਮੰਗਤਾ ਹਾਂ, ਮੈਂ ਦਰ ਮੰਗੋ ਨੀਤਾ ਨੀਤ। ਮੈਂ ਪਰਮਾਤਮਾ ਦੇ ਦਰ ਤੋਂ ਰੋਜ਼ ਰੋਜ਼ ਨਾਮ ਦੀ ਭਿੱਖਿਆ ਮੰਗਦਾ ਹਾਂ। ਕਰ ਕਾਸਾ ਦਰਸ਼ਨ ਕੀ ਭੁੱਖ। ਕਾਸਾ ਇੱਕ ਤਰ੍ਹਾਂ ਦਾ ਸਤਸੰਗੀ ਉਹ ਚਿੱਪੀ ਹੁੰਦੀ ਹੈ ਯੋਗੀਆਂ ਦੇ ਕੋਲ, ਇੱਕ ਫਲ ਹੁੰਦਾ ਜੰਗਲੀ, ਬਹੁਤ ਵੱਡਾ ਤਕੜਾ ਫਲ, ਉਹ ਜਦੋਂ ਪੱਕ ਜਾਂਦਾ ਉਹਦਾ ਖੋਲ ਬਹੁਤ ਸਖਤ ਹੁੰਦਾ, ਉਹਨੂੰ ਵਿੱਚੋਂ ਕੱਟ ਲੈਂਦੇ ਨੇ, ਫਿਰ ਉਹਨੂੰ ਟੂਟੀ ਲਾ ਕੇ ਉੱਤੇ ਹੈਂਡਲ ਲਾ ਕੇ ਅਤੇ ਉਹਦੀ ਇੱਕ ਚਿੱਪੀ ਬਣਾ ਲੈਂਦੇ ਨੇ। ਯੋਗੀਆਂ ਦੇ ਕੋਲ ਬਰਤਨ ਹੁੰਦਾ, ਜੇ ਕੋਈ ਉਹਨਾਂ ਨੂੰ ਪੀਣ ਵਾਲੀ ਚੀਜ਼ ਦੇਵੇ ਦੁੱਧ ਵਗੈਰਾ ਉਹ 'ਚ ਪਵਾ ਲੈਂਦੇ ਨੇ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਆਪਣੇ ਹੱਥਾਂ ਦਾ ਕਾਸਾ ਬਣਾ ਕੇ ਅਤੇ ਵਾਹਿਗੁਰੂ ਦੇ ਦਰ ਤੋਂ ਦਰਸ਼ਨਾਂ ਦੀ ਭਿੱਖਿਆ ਮੰਗਦਾ ਹਾਂ। ਮੈਂ ਦਰ ਮੰਗੋ ਨੀਤਾ ਨੀਤ, ਤੁਹਾਨੂੰ ਤਾਂ ਜਦੋਂ ਲੋੜ ਪੈਂਦੀ ਹੈ ਉਦੋਂ ਮੰਗਦੇ ਹੋ, ਮੈਂ ਤਾਂ ਸਵਾਸ ਸਵਾਸ ਮੰਗਦਾ ਹਾਂ ਕਿ ਵਾਹਿਗੁਰੂ ਮੈਨੂੰ ਦਰਸ਼ਨ ਦੇ। ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀ ਜੈ।
ਇਹ ਵਾਹਿਗੁਰੂ ਤੂੰ ਦਾਤਾ ਹੈ, ਅਸੀਂ ਮੰਗਦੇ ਹਾਂ ਕਿਰਪਾ ਕਰਕੇ ਦਰਸ਼ਨਾਂ ਦੀ ਭਿੱਖਿਆ ਮੰਗਦੇ ਹਾਂ ਪਾ। ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗੁਰਮੁਖ ਨਾਮ ਧਿਆਈਐ, ਭਾਈ ਗੁਰੂ ਵਾਲੇ ਬਣ ਕੇ ਅਤੇ ਗੁਰੂ ਤੋਂ ਨਾਮ ਦੀ ਦਾਤ ਲੈ ਕੇ ਅਤੇ ਧਿਆਉਣਾ ਕਰੀਏ, ਫਿਰ ਕੀ ਹੁੰਦਾ ਹੈ ਮਨ ਮੰਦਰ ਭੀਜੇ। ਮਨ ਰੂਪੀ ਜਿਹੜਾ ਮੰਦਰ ਹੈ ਨਾ, ਇਹ ਚੰਗੀ ਤਰ੍ਹਾਂ ਨਾਮ ਰਸ ਵਿੱਚ ਭਿੱਜ ਜਾਂਦਾ, ਨਾਮ ਦੇ ਵਿੱਚ ਰੰਗਿਆ ਜਾਂਦਾ ਮਨ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਮਿਹਰ ਕਰਦੇ ਹਨ। ਕੂੜਾ ਲਾਲਚ ਛੋਡੀਐ ਤੋ ਸਾਚ ਪਛਾਣੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜਿਹੜਾ ਕੂੜਾ ਝੂਠਾ ਲਾਲਚ ਹੈ ਨਾ ਛੱਡਦੀ ਹੈ, ਤੋ ਸਾਚ ਪਛਾਣੇ ਤਾਂ ਸੱਚੇ ਨਾਮ ਦੀ ਪਛਾਣ ਹੁੰਦੀ ਹੈ। ਲਾਲਚ ਮਨ ਚ ਛੱਡੀਏ, ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ ਗੁਰਬਾਣੀ ਸੱਚੇ ਪਾਤਸ਼ਾਹ ਨੇ ਲਿਖਿਆ ਹੈ। ਇਸ ਲਈ ਕੂੜਾ ਲਾਲਚ ਛੋਡੀਏ, ਜਿਹੜਾ ਕੂੜਾ ਝੂਠਾ ਲਾਲਚ ਨੂੰ ਛੱਡਦੀਏ ਤਾਂ ਸਾਚ ਪਛਾਣੇ ਤਾਂ ਸੱਚ ਦੇ ਵਿੱਚ ਜੁੜ ਜਾਂਗੇ ਅਤੇ ਸੱਚ ਨੂੰ ਪਛਾਣ ਲਵਾਂਗੇ, ਸੱਚੇ ਪਰਮਾਤਮਾ ਨੂੰ ਜਾਣ ਲਵਾਂਗੇ, ਪਛਾਣ ਲਵਾਂਗੇ। ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਵਿੱਚ ਸਮਾ ਜਾਈਏ, ਅਭੇਦ ਹੋ ਜਾਈਏ, ਪਰਮਾਰਥ ਜਾਣੇ ਤਾਂ ਜ਼ਿੰਦਗੀ ਦੇ ਮਨੋਰਥ ਨੂੰ ਬੰਦਾ ਜਾਣ ਲੈਂਦਾ। ਨਾਮ ਜਪ ਜਪ ਕੇ ਸਿਮਰਨ ਕਰ ਕਰਕੇ ਇਹ ਸਮਝ ਆ ਜਾਂਦੀ ਹੈ ਕਿ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ। ਸਾਡਾ ਮਨੋਰਥ ਹੈ ਵਾਹਿਗੁਰੂ ਦੀ ਪ੍ਰਾਪਤੀ। ਮਾਨਸ ਜਨਮ ਮਿਲਿਆ ਹੈ ਪ੍ਰਭੂ ਦੀ ਪ੍ਰਾਪਤੀ ਲਈ, ਸੇਵਾ ਸਿਮਰਨ ਬੰਦਗੀ ਭਗਤੀ ਲਈ। ਇਸ ਵਾਸਤੇ ਨਾਮ ਜਪਣ ਨਾਲ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜੀਵ ਪਰਮਾਰਥ ਨੂੰ ਮਨੋਰਥ ਨੂੰ ਸਮਝ ਲੈਂਦਾ। ਇਹੋ ਮਨ ਰਾਜਾ ਲੋਭੀਆ ਲੁਭ ਤੋ ਲੋਭਾਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜਿਹੜਾ ਇਹ ਮਨ ਹੈ ਨਾ, ਇਹ ਰਾਜਾ ਹੈ, ਮਨ ਰਾਜਾ ਸੁਲਤਾਨ, ਇਹਦਾ ਮਨ ਹੈ ਸਤਸੰਗੀ ਰਾਜਾ ਕਿਹਾ ਗਿਆ ਇਹਨੂੰ। ਇਹੋ ਮਨ ਰਾਜਾ ਲੋਭੀ ਆ, ਪਰ ਹੈ ਲੋਭੀ ਹੈ, ਆਹ ਵੀ ਪਦਾਰਥ ਮਿਲ ਜਾਵੇ, ਮੈਨੂੰ ਆਹ ਵੀ ਮਿਲ ਜਾਵੇ, ਮੇਰੇ ਕੋਲ ਆਹ ਵੀ ਆ ਜਾਵੇ, ਲੋਭੀ ਹੈ। ਲੁਭ ਤੋਂ ਲੁਭਾਈ ਅਤੇ ਲਾਲਚ ਦੇ ਵਿੱਚ ਲੁਭਾਏਮਾਨ ਹੋ ਰਿਹਾ, ਪਦਾਰਥਾਂ ਦੇ ਵਿੱਚ ਹੀ ਖਚਤ ਹੋ ਰਿਹਾ ਸਤਸੰਗੀ। ਗੁਰਮੁਖ ਲੋਭ ਨਿਵਾਰੀਐ ਹਰ ਸਿਉ ਬਣਿਆਈ। ਗੁਰੂ ਦੀ ਕਿਰਪਾ ਨਾਲ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਸੇਵਾ ਕਰਕੇ ਲੋਭ ਨਿਵਾਰੀਐ, ਲੋਭ ਨੂੰ ਦੂਰ ਕਰ ਦਈਏ, ਨਿਵਰਤ ਕਰ ਦਈਏ, ਫਿਰ ਕੀ ਹੁੰਦਾ ਹਰ ਸਿਉ ਬਣ ਆਈ ਅਤੇ ਹਰੀ ਦੇ ਨਾਲ ਪ੍ਰੀਤ ਬਣ ਆਉਂਦੀ ਹੈ, ਪਰਮਾਤਮਾ ਦੇ ਨਾਲ ਪਿਆਰ ਬਣ ਆਉਂਦਾ ਸਤਸੰਗੀਓ। ਕੱਲਰ ਖੇਤੀ ਬੀਜੀਐ ਕਿਉਂ ਲਾਹਾ ਪਾਵੈ। ਭਾਈ ਜੇ ਕੱਲਰ ਵਾਲੇ ਖੇਤ ਵਿੱਚ, ਕੱਲਰ ਵਾਲੀ ਧਰਤੀ ਵਿੱਚ ਬੀਜ ਬੀਜਦੀ ਏ, ਕਿਉਂ ਲਾਹਾ ਪਾਵੇ ਅਤੇ ਕਿਵੇਂ ਲਾਹਾ ਮਿਲੇਗਾ? ਨਹੀਂ ਮਿਲੇਗਾ, ਕਿਉਂਕਿ ਕੱਲਰ ਵਾਲੀ ਖੇਤੀ ਵਿੱਚ, ਕੱਲਰ ਵਾਲੀ ਧਰਤੀ ਵਿੱਚ ਬੀਜ ਨਹੀਂ ਉੱਗਦਾ। ਸੋ ਬੀਜ ਵੀ ਗਿਆ ਅਤੇ ਲਾਹਾ ਮੂਲ ਗਵਾਏ ਦਾ, ਲਾਹਾ ਵੀ ਗਿਆ ਅਤੇ ਮੂਲ ਵੀ ਗਿਆ, ਬੀਜ ਵੀ ਗਿਆ ਅਤੇ ਸਤਸੰਗ ਜਿਹੜਾ ਬੀਜ ਤੋਂ ਗਾਂ ਹੋਰ ਬੀਜ ਮਿਲਣੇ ਸੀ ਉਹ ਵੀ ਗਏ। ਇਸ ਲਈ ਕੱਲਰ ਖੇਤੀ ਬੀਜੀਏ ਕਿਉਂ ਲਾਹਾ ਪਾਵੈ। ਜੇ ਕੱਲਰ ਵਾਲੇ ਖੇਤ ਵਿੱਚ ਬੀਜ ਬੀਜਾਂਗੇ ਲਾਹਾ ਨਹੀਂ ਮਿਲੇਗਾ। ਮਤਲਬ ਮਨ ਦੇ ਵਿੱਚ ਲੋਭ ਰੂਪੀ ਕੱਲਰ ਹੈ, ਸਾਡੇ ਹਿਰਦੇ ਦੀ ਖੇਤੀ ਵਿੱਚ, ਹਿਰਦੇ ਦੀ ਪੈਲੀ ਵਿੱਚ ਕੱਲਰ ਹੈ ਅਤੇ ਵਿੱਚ ਨਾਮ ਦਾ ਬੀਜ ਬੀਜੀ ਜਾਵਾਂਗੇ ਅਤੇ ਸਤਸੰਗ ਉੱਗੇਗਾ ਨਹੀਂ, ਕਿਉਂਕਿ ਲਾਲਚ ਮਨ ਦੇ ਵਿੱਚ ਹੈ, ਲੋਭ ਮਨ ਦੇ ਵਿੱਚ ਹੈ। ਇਸ ਵਾਸਤੇ ਕੱਲਰ ਦੀ ਖੇਤੀ ਵਿੱਚ ਬੀਜ ਨਹੀਂ ਉੱਗਦਾ। ਮਨਮੁਖ ਸੱਚ ਨਾ ਭੀਜਈ ਕੂੜ ਕੂੜ ਗਡਾਵੈ। ਮਨ ਪਿੱਛੇ ਲੱਗਾ ਹੋਇਆ ਵਿਅਕਤੀ ਸੱਚ ਨਾ ਭੀਜਈ ਸੱਚੇ ਨਾਮ ਵਿੱਚ ਭਿੱਜਦਾ ਨਹੀਂ, ਉਹਦਾ ਮਨ ਕਦੇ ਵੀ ਬਾਣੀ ਦੇ ਵਿੱਚ, ਸਿਮਰਨ ਦੇ ਵਿੱਚ, ਨਾਮ ਦੇ ਵਿੱਚ ਜੁੜਦਾ ਨਹੀਂ। ਕੂੜ ਕੂੜ ਗਡਾਵੈ, ਜਿਹੜਾ ਕੂੜ ਝੂਠਾ ਬੰਦਾ ਹੈ ਨਾ, ਝੂਠਾ ਬੰਦਾ ਝੂਠਿਆਂ ਦੇ ਵਿੱਚ ਹੀ ਗੱਡਿਆ ਜਾਂਦਾ, ਝੂਠਿਆਂ ਦੇ ਵਿੱਚ ਹੀ ਮਿਲ ਜਾਂਦਾ, ਝੂਠਿਆਂ ਦੇ ਨਾਲ ਹੀ ਉਹਦੀ ਬਹਿਣੀ ਖਲੋਣੀ ਹੋ ਜਾਂਦੀ ਹੈ। ਲਾਲਚ ਛੋਡੋ ਅੰਦੇ ਹੋ, ਲਾਲਚ ਦੁੱਖ ਭਾਰੀ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਐ ਅੰਨੇ ਜੀਵੋ, ਅਗਿਆਨਤਾ ਦੇ ਜਿਨ੍ਹਾਂ ਦੇ
ਸੋ ਅੱਖਾਂ ਵਿੱਚ ਵਿਵੇਕ ਅਤੇ ਗਿਆਨ ਦੀਆਂ ਅੱਖਾਂ ਦੇ ਵਿੱਚ ਅਗਿਆਨਤਾ ਰੂਪ ਫੋਲੇ ਪਏ ਹੋਏ ਨੇ ਸਤਸੰਗੀਓ। ਇਸ ਵਾਸਤੇ ਗੁਰੂ ਜੀ ਕਹਿੰਦੇ ਨੇ ਅੰਧੇ ਹੋ ਇਹ ਅੰਨੇ ਜੀਵੋ ਲਾਲਚ ਛੁੱਡ ਲਾਲਚ ਛੱਡ ਦਿਓ। ਲਾਲਚ ਦੁੱਖ ਭਾਰੀ, ਲਾਲਚ ਇੱਕ ਬਹੁਤ ਵੱਡਾ ਭਾਰੀ ਦੁੱਖ ਹੈ ਸਤਸੰਗੀਓ। ਲਾਲਚ ਦੇ ਵਿੱਚ ਵਿਅਕਤੀ ਕਦੇ ਵੀ ਪ੍ਰਭੂ ਦਾ ਸਿਮਰ ਭਜਨ ਨਹੀਂ ਕਰ ਸਕਦਾ। ਉਹਦੇ ਮਨ ਵਿੱਚ ਚੱਲਦਾ ਰਹੇਗਾ ਮੈਨੂੰ ਆਹ ਮਿਲ ਜਾਏ, ਮੇਰਾ ਆਹ ਵੀ ਬਣ ਜਾਏ, ਮੈਂ ਆਹ ਵੀ ਕਰ ਲਵਾਂ, ਸਿਮਰਨ ਨਹੀਂ ਉਹਦੇ ਕੋਲ ਹੋਏਗਾ। ਸਾਚੋ ਸਾਹਿਬ ਮਨ ਵਸੈ ਹੋ ਮੈਂ ਬਿਖਮਾਰੀ। ਜੇਕਰ ਸੱਚਾ ਮਾਲਕ ਸੱਚਾ ਵਾਹਿਗੁਰੂ ਮਨ ਵਿੱਚ ਵਸ ਜਾਵੇ, ਵਸਦਾ ਕਿਵੇਂ? ਗੱਲਾਂ ਨਾਲ ਤੇ ਵਸਣਾ ਨਹੀਂ ਸਤਸੰਗੀਓ, ਵਸਦਾ ਹੈ ਵਾਹਿਗੁਰੂ। ਜੇਕਰ ਪਰਮਾਤਮਾ ਦਾ ਸਿਮਰਨ ਕਰੀਏ, ਵਾਹਿਗੁਰੂ ਦਾ ਨਾਮ ਜਪੀਏ, ਪਰਮਾਤਮਾ ਦੀ ਬੰਦਗੀ ਕਰੀਏ ਸਤਸੰਗੀਓ। ਗੁਰਬਾਣੀ ਦਾ ਫਰਮਾਨ ਹੈ ਮੁੱਖੋਂ ਸਭ ਕੋ ਹਰ ਹਰ ਸਭ ਕੋ ਕਹੈ ਬਿਰਲੇ ਹਿਰਦੇ ਵਸਾਇਆ। ਮੂੰਹ ਤੋਂ ਹਰੇਕ ਵਿਅਕਤੀ ਵਾਹਿਗੁਰੂ ਵਾਹਿਗੁਰੂ ਕਹਿ ਲੈਂਦਾ, ਪਰ ਕੋਈ ਬਿਰਲਾ ਹੁੰਦਾ ਜਿਹੜਾ ਹਿਰਦੇ ਦੇ ਵਿੱਚ ਵਸਾ ਲੈਂਦਾ ਵਾਹਿਗੁਰੂ ਦੇ ਨਾਮ ਨੂੰ। ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਗੁਰੂ ਜੀ ਫਰਮਾਨ ਕਰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸ ਗਿਆ, ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਗਿਆ, ਅੱਠੇ ਪਹਿਰ ਉਹਨਾਂ ਨੂੰ ਭੁੱਲਦਾ ਨਹੀਂ ਵਾਹਿਗੁਰੂ। ਸੋ ਜਿਨ੍ਹਾਂ ਦੇ ਅੰਦਰ ਵਸ ਗਿਆ ਅਤੇ ਉਹਨਾਂ ਦਾ ਜਨਮ ਮਰਨਾ ਮਿਟ ਗਿਆ ਸਤਸੰਗੀਓ। ਸੋ ਇਸ ਲਈ ਮੁੱਖੋਂ ਹਰ ਹਰ ਸਭ ਕੋ ਕਹੈ ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਮੁਕਤੀ ਉਹਨਾਂ ਨੂੰ ਮਿਲਦੀ ਭਾਈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੀ ਗਹਿਰਾਈ ਵਿੱਚੋਂ ਜਪਦੇ ਨੇ, ਜਿਹੜੇ ਸਿਮਰਨ ਕਰਦੇ ਨੇ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਸਿਮਰਨ ਕਰੋ। ਸਾਚੋ ਸਾਹਿਬ ਮਨ ਵਸੇ, ਫਿਰ ਸੱਚਾ ਮਾਲਕ ਸੱਚਾ ਵਾਹਿਗੁਰੂ ਮਨ ਵਿੱਚ ਵਸ ਜਾਏਗਾ। ਹਉਮੈ ਬਿਖਮਾਰੀ, ਜੇ ਨਾਮ ਹਿਰਦੇ 'ਚ ਵਸ ਜਾਏਗਾ ਤਾਂ ਹਉਮੈ ਰੂਪੀ ਜ਼ਹਿਰ ਅੰਦਰੋਂ ਮਿਟ ਗਈ। ਹਉਮੈ ਕਰਨੀ, ਅਹੰਕਾਰ ਕਰਨਾ, ਸਤਸੰਗੀਓ, ਇਹ ਖਤਮ ਹੋ ਜਾਏਗਾ। ਦੁਬਦਾ ਛੋੜ ਕੁਵਾਟੜੀ ਮੁਸ ਹੋ ਗਏ ਭਾਈ। ਧੰਨ ਗੁਰੂ ਅਰਜਨ ਦੇਵ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਦੁਬਦਾ ਛੋੜ ਕੁਆਟੜੀ। ਵਾਟੜੀ ਦਾ ਅਰਥ ਹੁੰਦਾ ਹੈ ਵਾਟ, ਵਾਟ ਦਾ ਅਰਥ ਹੁੰਦਾ ਰਸਤਾ। ਕੁਆਟੜੀ ਦਾ ਅਰਥ ਹੈ ਸਤਸੰਗੀਓ ਖੋਟਾ ਰਸਤਾ, ਕੁਮਾਰਗ, ਜਿਹਨੂੰ ਕੁਮਾਰਗ ਵੀ ਕਿਹਾ ਗਿਆ। ਮਾਰਗ ਦਾ ਅਰਥ ਹੈ ਰਸਤਾ ਅਤੇ ਕੁਮਾਰਗ ਦਾ ਅਰਥ ਹੈ ਉਲਟ ਰਸਤਾ, ਗਲਤ ਰਸਤਾ। ਇਸ ਲਈ ਦੁਬਦਾ ਛੋੜ ਕੁਆਟੜੀ, ਜਿਹੜੀ ਦੁਬਦਾ ਦੀਆਂ ਪੱਗ ਡੰਡੀਆਂ ਨੇ ਇਹ ਛੱਡਦੇ। ਪੱਗ ਡੰਡੀਆਂ ਹੁੰਦੀਆਂ ਨੇ ਸਤਸੰਗੀਓ, ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਜਿਹਦੀ ਆਪਾਂ ਪੈਦਲ ਜਾਂਦੇ ਹਾਂ ਉਸ ਰਸਤੇ ਨੂੰ ਪੱਗ ਡੰਡੀ ਕਹਿੰਦੇ ਨੇ। ਇੱਕ ਹੁੰਦਾ ਗਾਡੀ ਰਸਤਾ, ਜਿਹਦੀ ਗੱਡੇ ਜਾਂਦੇ ਨੇ, ਕੱਚੇ ਪੈ ਜਾਂਦੇ ਪਿੰਡਾਂ 'ਚ। ਅਤੇ ਸਤਸੰਗੀਓ ਇਸ ਤਰੀਕੇ ਨਾਲ ਜਿਹੜੀ ਦੁਬਦਾ ਦੀ ਇਹ ਪੱਗ ਡੰਡੀ ਹੈ ਇਹਨੂੰ ਛੱਡਦੇ। ਮੂਸ ਹੋ ਗਏ ਭਾਈ, ਇਹ ਭਾਈ ਨੇ ਤੇ ਲੁੱਟੇ ਜਾਊਂਗੇ, ਲੁੱਟੇ ਕਾਮ ਕ੍ਰੋਧ ਰੂਪੀ ਜਿਹੜੇ ਇਹ ਚੋਰ ਨੇ ਇਹ ਤੈਨੂੰ ਲੁੱਟ ਲੈਣਗੇ। ਐਨ ਸਨਾਮ ਸਲਾਹੀਐ ਸਤਿਗੁਰ ਸਰਨ ਆਈ। ਦਿਨੇ ਰਾਤ ਪਰਮੇਸ਼ਰ ਦਾ ਨਾਮ ਜਪੀਏ। ਬੜਾ ਪਿਆਰਾ ਬਚਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾ ਕੀਏ। ਕਹਿੰਦੇ ਜਿੰਨੇ ਵੀ ਦੁਨੀਆਂ 'ਤੇ ਕਰਮ ਧਰਮ ਦੇ ਕਰਮ ਨੇ ਨਾ, ਇਹ ਮੇਰੇ ਪਰਮਾਤਮਾ ਨੇ ਹੀ ਕੀਤੇ ਨੇ, ਬਣਾਏ ਨੇ। ਮਤਲਬ ਹਰੇਕ ਇਨਸਾਨ ਦੇ ਅੰਦਰ ਪਰਮਾਤਮਾ ਰਹਿੰਦਾ ਅਤੇ ਹਰੇਕ ਵਿਅਕਤੀ ਨੇ ਧਰਮ ਦੀਆਂ ਕੁਝ ਬੰਦਿਸ਼ਾਂ, ਕੁਝ ਧਰਮ ਦੇ ਨਿਯਮ, ਕੁਝ ਧਰਮ ਦੇ ਕਾਨੂੰਨ ਬਣਾਏ ਨੇ। ਜਪ ਤਪ ਸਤਸੰਗੀਓ ਪੂਜਾ ਪਾਠ ਹਰੇਕ ਧਰਮ ਦੇ 'ਚ ਕੁਛ ਨਾ ਕੁਛ ਚੱਲਦਾ ਹੈ। ਔਰ ਗੁਰੂ ਜਨ ਮਹਾਰਾਜ ਦੀ ਬਾਣੀ ਫਰਮਾਉਂਦੀ ਹੈ ਕਰਮ ਧਰਮ ਪ੍ਰਭ ਮੇਰੇ ਕੀਏ, ਮੇਰੇ ਵਾਹਿਗੁਰੂ ਨੇ ਹੀ ਇਹ ਧਰਮ ਦੇ ਕਰਮ ਜਿਹੜੇ ਨੇ ਬਣਾਏ ਹੋਏ ਨੇ ਸਤਸੰਗੀਓ। ਪਰ ਨਾਮ ਵਡਾਈ ਸਿਰ ਕਰਮਾਂ ਕੀਏ, ਜਿਹੜੀ ਨਾਮ ਦੀ ਵਡਿਆਈ ਹੈ ਨਾ, ਸਾਰੇ ਕਰਮਾਂ ਨਾਲ ਸ਼੍ਰੋਮਣੀ ਕਰਮ ਹੈ, ਨਾਮ ਸਭ ਤੋਂ ਸ਼੍ਰੋਮਣੀ ਹੈ ਸਤਸੰਗੀਓ। ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਜਗਤ ਵਿੱਚ ਆਏ ਅਤੇ ਗੁਰੂ ਨਾਨਕ ਦੇਵ ਦੇ ਆਉਣ ਤੋਂ ਪਹਿਲਾਂ ਜਗਤ ਵਿੱਚ ਸਤਸੰਗੀਓ ਜੱਗ ਕਰਨੇ, ਦਾਨ ਕਰਨੇ, ਤਪ ਕਰਨੇ,
ਤੀਰਥ ਯਾਤਰਾ ਕਰਨੀ, ਇਹਨਾਂ ਕਰਮਾਂ ਦੇ ਨਾਲ ਜੀਵ ਸੋਚਦਾ ਸੀ ਤਰ ਜਾਂਗੇ। ਪਰ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਕਲਯੁੱਗ ਦਾ ਸਮਾਂ ਹੈ ਸਤਸੰਗੀਓ, ਕਲਯੁੱਗ ਦੇ ਸਮੇਂ ਵਿੱਚ ਨਾ ਤਾਂ ਆਪਾਂ ਤਪ ਕਰ ਸਕਦੇ ਹਾਂ, ਕਿਤੇ 10 ਮਿੰਟ ਧੁੱਪ ਲੱਗ ਜਾਏ, ਗਰਮੀ ਲੱਗੇ ਤੇ ਹਾਏ ਪਾ ਰਿਹਾ ਕਰ ਦਿੰਦੇ ਹਾਂ। ਜੇ ਠੰਡ ਹੈ ਤਾਂ ਠੰਡ ਵਿੱਚ ਸਤਸੰਗੀ ਅਸੀਂ ਠੰਡ ਨਹੀਂ ਬਰਦਾਸ਼ਤ ਕਰ ਸਕਦੇ। ਕਿੰਨੇ ਕਿੰਨੇ ਯੁੱਗਾਂ ਤੱਕ ਯੋਗੀ ਲੋਕ ਪਹਾੜਾਂ ਵਿੱਚ ਬੈਠੇ ਰਹਿੰਦੇ, ਉੱਥੇ ਸਤਸੰਗੀ ਬਰਫਾਂ ਦੇ ਵਿੱਚ ਬੈਠੇ ਰਹਿੰਦੇ, ਧੂਣੀਆਂ ਤਪਾਉਂਦੇ ਰਹਿੰਦੇ। ਪਰ ਅਸੀਂ ਕਲਯੁੱਗ ਜੀਵ ਹਾਂ, ਸਾਡੇ ਜਿਹੜੀ ਉਮਰਾਂ ਇਹ ਘੱਟ ਗਈ ਆ, ਸਰੀਰ ਦੀ ਸ਼ਕਤੀ ਵੀ ਘੱਟ ਗਈ ਸਤਸੰਗੀ। ਸਾਡੇ ਦਾਦੇ ਪੜਦਾਦੇ ਸਾਡੇ ਨਾਲੋਂ ਉਮਰਾਂ ਵੱਡੀਆਂ, ਸਾਡੇ ਨਾਲ ਤੰਦਰੁਸਤ ਹੁੰਦੇ ਸੀ, ਖੁਰਾਕਾਂ ਚੰਗੀਆਂ ਹੁੰਦੀਆਂ ਸੀ। ਸਾਡੇ ਦਾਦਿਆਂ ਦੇ ਜਿਹੜੇ ਦਾਦੇ ਸੀ ਉਹਨਾਂ ਤੋਂ ਤੰਦਰੁਸਤ ਹੁੰਦੇ ਸੀ। ਸਹਿਜੇ ਸਹਿਜੇ ਸਾਡਾ ਜਿਹੜਾ ਖਾਣ ਪੀਣ ਦਾ ਸਿਸਟਮ ਹੈ, ਰਹਿਣ ਸਹਿਣ ਸਾਡਾ ਬਿਲਕੁਲ ਬਦਲ ਗਿਆ, ਸਾਡਾ ਖਾਣ ਪੀਣ ਦਾ ਸਿਸਟਮ ਬਦਲ ਗਿਆ। ਇਹਨਾਂ ਦੇ ਕਾਰਨ ਲਗਾਤਾਰ ਸਾਡੀ ਉਮਰ, ਔਸਤਨ ਉਮਰ ਘੱਟਦੀ ਜਾ ਰਹੀ ਹੈ। ਸਤਸੰਗੀਓ, 5-7 ਮਿੰਟ ਦੀ ਅਰਦਾਸ ਹੁੰਦੀ, ਆਪਾਂ ਉੱਥੇ ਸਾਵਧਾਨ ਨਹੀਂ ਖਲੋ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ ਵਾਰ ਗੁਰਾਂ ਨੇ ਫਰਮਾਨ ਕੀਤਾ, ਦੋਏ ਕਾਰ ਜੋੜ ਕਰੋ ਅਰਦਾਸ। ਹਰੇਕ ਚੀਜ਼ ਦੀ ਮਰਿਆਦਾ ਹੁੰਦੀ ਸਤਸੰਗੀਓ, ਗੁਰੂ ਘਰ ਆਉਣਾ ਇਹਦੀ ਇੱਕ ਮਰਿਆਦਾ ਹੈ ਕਿ ਬੜੇ ਪਿਆਰ ਨਾਲ ਆਓ, ਜੋੜੇ ਉਤਾਰੋ, ਜਰਾਬਾਂ ਉਤਾਰੋ, 5 ਇਸ਼ਨਾਨਾਂ ਕਰੋ। ਪ੍ਰਬੰਧਕਾਂ ਨੇ ਸਾਰੇ ਪ੍ਰਬੰਧ ਕੀਤੇ ਨੇ, ਥਾਂ ਥਾਂ ਦੇ ਉੱਤੇ ਸਤਸੰਗ ਲਿਖ ਕੇ ਲਾਇਆ ਹੋਇਆ, ਜੋੜੇ ਰੱਖਣ ਨੂੰ ਵਧੀਆ ਸਥਾਨ ਬਣਾਏ ਨੇ, ਚਰਨ ਧੋਣ ਨੂੰ ਬਣਾਏ ਨੇ, ਹੱਥ ਵਾਰ ਵਾਰ ਸਾਫ ਕਰੋ, ਚੰਗੀ ਤਰ੍ਹਾਂ ਸਾਫ ਕਰੋ। ਸੁੱਚਮਦੇ ਨਾਲ ਗੁਰੂ ਘਰ ਆਓ, ਸ਼ਰਧਾ ਨਾਲ ਆਓ, ਪਿਆਰ ਨਾਲ ਆਓ, ਮੱਥਾ ਮਾਰੇ ਦੇ ਚਰਨਾਂ 'ਚ ਨਮਸਕਾਰ ਕਰਨੀ, ਇਹਦੀ ਇੱਕ ਮਰਿਆਦਾ ਸਤਸੰਗੀਓ। ਨਮਸਕਾਰ ਡੰਡੋਤ ਬੰਦਨਾ ਅਨਕ ਵਾਰ ਜਾਉ ਬਾਰੇ, ਨਮਸਕਾਰ ਕਰਨੀ, ਡੰਡੋਤ ਬੰਦਨ ਕਰਨੀ। ਸੋਹਿਲਾ ਸਾਹਿਬ ਦਾ ਪਾਠ ਆਪਾਂ ਰੋਜ਼ ਕਰਦੇ ਨਿਤਨੇਮ। ਸੋਹਿਲਾ ਸਾਹਿਬ 'ਚ ਲਿਖਿਆ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ, ਕਰ ਡੰਡੋਤ ਪੁੰਨ ਵੱਡਾ ਹੈ। ਡੰਡੋਟ ਦਾ ਅਰਥ ਹੁੰਦਾ ਸਤਸੰਗੀ ਸਿੱਧੇ ਆਪਣੇ ਹੱਥ ਕਰ ਲੈਣੇ, ਪੈਰ ਸਿੱਧੇ ਪਿਛਾਂਹ ਨੂੰ ਕਰ ਲੈਣੇ, ਡੰਡੇ ਵਾਂਗ ਸਿੱਧੇ ਮਾਰੇ ਦੇ ਚਰਨਾਂ 'ਚ ਪੈ ਜਾਣਾ, ਜਿਵੇਂ ਡੰਡਾ ਪਿਆ ਹੁੰਦਾ ਸਿੱਧਾ ਹੀ, ਇੱਦਾਂ ਹੱਥ ਅੱਗੇ ਨੂੰ ਸਿੱਧੇ ਬਿਲਕੁਲ, ਅਤੇ ਪੈਰ ਬਿਲਕੁਲ ਪਿਛਾਂਹ ਨੂੰ ਕਰ ਲੈਣੇ, ਅਤੇ ਮਾਰੇ ਦੇ ਚਰਨਾਂ 'ਚ ਸਿਲੰਡਰ ਹੀ ਕਰ ਦੇਣਾ, ਢਏ ਹੀ ਪੈਣਾ। ਇਹਨੂੰ ਕਹਿੰਦੇ ਡੰਡੋਤ ਬੰਦਨਾ, ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਅਤੇ ਸੋਹਿਲਾ ਸਾਹਿਬ ਵਿੱਚ ਮਹਾਰਾਜ ਨੇ ਕਿਹਾ, ਕਰ ਡੰਡੋਤ ਪੁੰਨ ਵੱਡਾ ਹੈ। ਭਾਈ ਡੰਡੇ ਵਾਂਗ ਸਿੱਧਾ ਲੰਮੇ ਪੈ ਕੇ ਨਮਸਕਾਰ ਕਰ, ਬੜਾ ਪੁੰਨ ਲੱਗਦਾ। ਇਸ ਲਈ ਨਮਸਕਾਰ ਕਰਨ ਦੀ ਸੱਸੇ ਮਰਿਆਦਾ ਹੈ। ਅਸ਼ਟਾਂਗ, ਅਸ਼ਟਾਂਗ ਦਾ ਅਰਥ ਹੁੰਦਾ 8 ਅੰਗ ਸਾਡੇ ਸਰੀਰ ਦੇ ਧਰਤੀ 'ਤੇ ਲੱਗਣੇ ਚਾਹੀਦੇ ਨੇ, ਜਦੋਂ ਮੱਥਾ ਟੇਕੀਏ ਨਾ, ਅਤੇ 8 ਅੰਗ ਸਾਡੇ ਸਰੀਰ ਦੇ ਧਰਤੀ 'ਤੇ ਲੱਗਣ, 2 ਪੈਰ, 2 ਗੋਡੇ, ਕੂਹਣੀਆਂ, ਹੱਥ ਸਾਡੇ, ਨੱਕ ਅਤੇ ਮੱਥਾ। ਇਸ ਤਰੀਕੇ ਨਾਲ ਇਹਨੂੰ ਕਹਿੰਦੇ ਅਸ਼ਟਾਂਗ ਨਮਸਕਾਰ। ਇਹ ਵੀ ਸਤਸੰਗ ਮਰਿਆਦਾ, ਗੁਰੂ ਮਹਾਰਾਜ ਦੀ ਪਰਿਕਰਮਾ ਕਰਨੀ। ਔਰ ਫਿਰ ਅਰਦਾਸ ਬੇਨਤੀ ਜਦੋਂ ਆਪਾਂ ਕਰਦੇ ਹਾਂ ਸਤਸੰਗ, ਇੱਕ ਹੁੰਦੀ ਸਾਡੀ ਪੰਥਕ ਅਰਦਾਸ ਜਿਹੜੀ ਆਪਾਂ ਗੁਰੂ ਚਰਨਾਂ 'ਚ ਕਰਦੇ ਹਾਂ, ਸਮਾਪਤੀ 'ਤੇ ਹੁੰਦੀ ਹੈ ਇਹ ਜਿਹੜੀ ਅਰਦਾਸ, ਸਾਡੀ ਪੰਥਕ ਅਰਦਾਸ। ਸਾਡੀ ਇੱਕ ਪਰਸਨਲ ਅਰਦਾਸ ਹੁੰਦੀ ਜਿਹੜੀ ਆਪਾਂ ਆਪ ਕਰਦੇ ਹਾਂ, ਉਹ 'ਚ ਗੁਰੂ ਮਹਾਰਾਜ ਦੇ ਕੋਲੋਂ ਦਾਤਾਂ, ਰਹਿਮਤਾਂ, ਬਖਸ਼ਾਂ ਮੰਗਦੇ ਹਾਂ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ। ਅਤੇ ਜਿਹੜੀ ਇਹਦੀ ਮਰਿਆਦਾ ਇਹ ਹੈ ਕਿ ਦੋਨਾਂ ਪੈਰਾਂ ਦੇ ਉੱਤੇ ਬਰਾਬਰ ਭਾਰ ਪਵੇ। ਅਰਦਾਸ ਕਰਨ ਲੱਗੇ ਹਾਂ, ਦੋਨਾਂ ਹੀ ਪੈਰਾਂ ਉੱਤੇ ਇੱਕੋ ਜਿਹਾ ਬਰਾਬਰ ਭਾਰ ਪਵੇ, ਹੱਥ ਦੋਨੋਂ ਛਾਤੀ ਦੇ ਅੱਗੇ ਜੁੜੇ ਹੋਣ, ਇੱਦਾਂ ਕੰਘੀ ਬਣਾ ਕੇ ਇੱਦਾਂ ਨਹੀਂ ਖਲੋਣਾ। ਇਹ ਅਰਦਾਸ ਦੀ ਬੇਨਤੀ ਮਰਿਆਦਾ ਹੈ। ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਪੜ੍ਹੋਗੇ ਨਾ, ਉੱਥੇ ਲਿਖਿਆ ਹੋਵੇ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਦੋਏ ਕਰ ਜੋੜ, ਜੋੜ ਦਾ ਲਿਖਿਆ ਸਤਸੰਗੀਓ, ਉੱਥੇ ਕੰਘੀ ਬਣਾ ਕੇ ਹੱਥਾਂ ਦੀ ਇੱਦਾਂ, ਜਾਂ ਹੋਰ ਤਰੀਕੇ ਨਾਲ ਸਤਸੰਗੀ ਅਰਦਾਸ ਨਹੀਂ। ਅਰਦਾਸ ਹੁੰਦੀ ਹੈ ਦੋਨੋਂ ਹੱਥ ਜੋੜ ਕੇ, ਛਾਤੀ ਅੱਗੇ ਜੋੜ ਕੇ, ਸ਼ਰਧਾ ਸਤਿਕਾਰ ਨਾਲ, ਭਾਵਨਾ ਨਾਲ ਅਰਦਾਸ ਕਰਨੀ। ਅਤੇ ਇਸ ਤਰੀਕੇ ਨਾਲ ਜਦੋਂ ਅਸੀਂ ਅਰਦਾਸ ਕਰਾਂਗੇ ਗੁਰੂ ਚਰਨਾਂ ਦੇ ਵਿੱਚ, ਤਾਂ ਸੱਚੇ ਪਾਤਸ਼ਾਹ ਜੀ ਅਰਦਾਸ ਸੁਣਦੇ ਨੇ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ।
ਇਸ ਲਈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਆਉਂਦੇ ਹਾਂ ਸ਼ਰਧਾ ਨਾਲ ਅਰਦਾਸ ਕਰੀਏ ਅਹਿਮ ਸਨਾਮ ਸਲਾਹੀਏ ਸਤਿਗੁਰ ਸਰਣਾਈ। ਅਤੇ ਸਭ ਤੋਂ ਉੱਤਮ ਕਰਮ ਜਿਹੜਾ ਲਿਖਿਆ ਮਹਾਰਾਜ ਨੇ ਕਿ ਨਾਮ ਸਭ ਤੋਂ ਉੱਤਮ ਕਰਮ ਹੈ। ਸੋ ਬੇਨਤੀ ਕਰ ਰਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ, ਕਲਯੁੱਗ ਦਾ ਸਮਾਂ ਆ ਗਿਆ, ਇਹਦੇ ਵਿੱਚ ਨਾ ਤਾਂ ਅਸੀਂ ਜ਼ਿਆਦਾ ਠੰਡ ਚੱਲ ਸਕਦੇ ਹਾਂ, ਸਰੀਰ ਸਾਡੇ ਐਸੇ ਨੇ, ਨਾ ਜ਼ਿਆਦਾ ਗਰਮੀ ਚੱਲ ਸਕਦੇ ਹਾਂ, ਨਾ ਭੁੱਖ ਬਰਦਾਸ਼ਤ ਕਰ ਸਕਦੇ ਹਾਂ, ਅਤੇ ਨਾ ਪਿਆਰੂ ਸਾਡੇ ਜ਼ਿਆਦਾ ਚਿਰ ਖਲੋਤਾ ਜਾਂਦਾ। ਅਰਦਾਸ ਕਰਨ ਲੱਗਿਆ ਵੀ ਅਸੀਂ ਕਦੀ ਇੱਧਰ ਕਦੀ ਉੱਧਰ। ਸੋ ਇਸ ਲਈ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਮਿਹਰ ਕੀਤੀ ਸਾਡੇ 'ਤੇ, ਨਾਮ ਦੀ ਦਾਤ ਦਿੱਤੀ ਹੈ ਪਿਆਰਿਓ। ਥੋੜ੍ਹਾ ਸਮਾਂ ਨਾਮ ਜਪ ਲੈਣ ਦੇ ਨਾਲ ਬਹੁਤਾ ਫਲ ਮਿਲਦਾ, ਥੋੜ੍ਹਾ ਸਮਾਂ ਵੀ ਨਾਮ ਜਪ ਲਈਏ ਅਤੇ ਬਹੁਤਾ ਫਲ ਮਿਲਦਾ ਸਤਸੰਗ ਦਾ। ਅਤੇ ਦੂਜੀ ਬੇਨਤੀ, ਸੰਗਤ ਵਿੱਚ ਜਪਿਆ ਹੋਇਆ ਨਾਮ ਇਹਦਾ ਬਹੁਤਾ ਫਲ, ਇਹਦੇ ਵਿੱਚ ਬਹੁਤੀਆਂ ਬਖਸ਼ਿਸ਼ਾਂ। ਇਸ ਲਈ ਗੁਰੂ ਕੀ ਸ਼ਰਨ ਵਿੱਚ ਆ ਕੇ ਅਤੇ ਗੁਰੂ ਮਹਾਰਾਜ ਦੇ ਹਜ਼ੂਰ ਸੱਜ ਬੈਠ ਕੇ ਜਿਹੜਾ ਸਿਮਰਨ ਨਿਤਨੇਮ ਕਰਨਾ ਨਾ, ਪਿਆਰੇ ਬਾਣੀ ਪੜ੍ਹਨੀ ਹੈ, ਹਾਜ਼ਰੀ ਭਰਨੀ ਹੈ, ਇਹਦਾ ਬਹੁਤਾ ਫਲ। ਮਨ ਮੁੱਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ। ਜਿਹੜਾ ਮਨਮੁੱਖ ਬੰਦਾ ਹੈ ਨਾ ਸਤਸੰਗੀ, ਇਹ ਸੋਲਿਡ ਪੱਥਰ ਹੈ, ਸਖਤ ਪੱਥਰ ਹੈ। ਪੱਥਰ ਨੂੰ ਲੱਖਾਂ ਸਾਲ ਪਾਣੀ 'ਚ ਰੱਖ ਛੱਡੋ, ਜਦੋਂ ਕੱਢੋਗੇ ਨਹਿ ਭੀਗੇ ਅਧਕ ਸੁਕਾਇਆ, ਭਿੱਜੇਗਾ ਨਹੀਂ, ਉਹ ਸੁੱਕੇ ਦਾ ਸੁੱਕਾ। ਇਸੇ ਤਰ੍ਹਾਂ ਉਹ ਵਿਅਕਤੀ ਜਿਹੜਾ ਗੁਰੂ ਚਰਨਾਂ 'ਚ ਹੀ ਰਹਿੰਦਾ ਹੈ, ਸੰਗਤ ਵੀ ਕਰਦਾ ਹੈ, ਸੇਵਾ ਵੀ ਸਾਨੂੰ ਕਰਦਾ ਦਿਸ ਰਿਹਾ, ਪਰ ਪਿਆਰੇ ਮਨ ਮੁਕਤਾਈ ਦੇ ਨਾਲ ਕਰ ਰਿਹਾ, ਉਹਦਾ ਅੰਦਰ ਕਦੇ ਭਿੱਜੇਗਾ ਨਹੀਂ। ਪ੍ਰਮਾਣ ਦੇ ਤੌਰ 'ਤੇ ਬਿਰਥੀ ਚੰਦ ਜੀ ਗੁਰੂ ਚਰਨਾਂ 'ਚ ਰਹਿੰਦੇ, ਸਾਰਾ ਦਿਨ ਗੁਰੂ ਕੇ ਦਰਬਾਰ 'ਚ ਹੀ ਰਹਿੰਦੇ ਨੇ, ਪਰ ਉਹਨਾਂ ਦਾ ਮਨ ਪੱਥਰ ਦੀ ਨਿਆਈ। ਹੁਣ ਛੋਟੇ ਜਿਹੇ ਬੱਚੇ ਨੂੰ ਦਬਕਾ ਮਾਰਨ ਨੂੰ ਜੀ ਨਹੀਂ ਕਰਦਾ ਸਤਸੰਗੀਓ, ਅਤੇ ਬੱਚੇ ਨੂੰ ਜ਼ਹਿਰ ਦੇ ਦੇਣਾ, ਉਹ ਵੀ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਪੰਜ ਵਾਰ ਜ਼ਹਿਰ ਦੇ ਦੇਣਾ, ਪੱਥਰ ਚੇਤੀ ਹੋਏਗਾ, ਉਹ ਵੀ ਆਪਣੇ ਭਤੀਜੇ ਨੂੰ, ਕਿ ਇਹ ਖਤਮ ਹੋ ਜਾਏ ਅਤੇ ਗੁਰਤਾ ਗੱਦੀ ਮੈਨੂੰ ਮਿਲ ਜਾਏ, ਇਹ ਤੋਂ ਵੱਡਾ ਪੱਥਰ ਚਿੱਤ ਕੀ ਹੋਏਗਾ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਮਨਮੁੱਖ ਪੱਥਰ ਸੈਲ ਹੈ, ਜਾਂ ਮਨ ਦੇ ਪਿੱਛੇ ਲੱਗਾ ਵਿਅਕਤੀ ਹੈ ਸਤਸੰਗੀਓ। ਪੱਥਰ ਦਾ ਅਰਥ ਪੱਥਰ ਅਤੇ ਸੈਲ ਦਾ ਅਰਥ ਸਖਤ, ਚਟਾਨ। ਤ੍ਰਿਗ ਜੀਵਨ ਫੀਕਾ, ਜਿਵੇਂ ਪੱਥਰ ਫਿੱਕਾ ਹੁੰਦਾ, ਉਹਨੂੰ ਮੂੰਹ 'ਚ ਪਾਓ, ਉਹਦਾ ਕੋਈ ਸਵਾਦ ਹੀ ਨਹੀਂ। ਇਹਦਾ ਜਿਹੜਾ ਮਨਮੁੱਖ ਬੰਦਾ ਹੈ ਉਹਦਾ ਜੀਵਨ ਵੀ ਸਤਸੰਗੀ ਤ੍ਰਿਗ ਲਾਂਤ ਦੇ ਯੋਗ ਹੈ, ਅਤੇ ਫੀਕਾ ਦਾ ਅਰਥ ਫਿੱਕਾ ਸਤਸੰਗੀਓ। ਕਦਾ ਕਦੇ ਆਪਾਂ ਆਪਣੇ ਮਾਤਾ ਤੋਂ ਜਾਂ ਪਰਿਵਾਰ ਦੇ ਕਿਸੇ ਮੈਂਬਰ ਤੋਂ ਸੁਣ ਲੈਂਦੇ ਹਾਂ, ਕਹਿੰਦੇ ਨੇ ਫਿੱਟੇ ਮੂੰਹ ਤੈਨੂੰ। ਦੂਜੇ ਨੰਬਰ 'ਤੇ ਸੁਣਦੇ ਸਾਂ ਅਸੀਂ ਲਾਹਨਤ, ਤੀਸਰੇ ਨੰਬਰ 'ਤੇ ਸ਼ਬਦ ਹੈ ਤ੍ਰਿਗ। ਕਹਿੰਦੇ 100 ਵਾਰ ਮੂੰਹ ਤੋਂ ਫਿੱਟੇ ਮੂੰਹ, ਫਿੱਟੇ ਮੂੰਹ, ਫਿੱਟੇ ਮੂੰਹ ਕਰੋ ਅਤੇ ਕਹੋ ਅਤੇ ਇੱਕ ਲਾਹਨਤ ਬਣਦੀ ਹੈ। 100 ਵਾਰਾਂ ਕਿਸੇ ਨੂੰ ਲਾਹਨਤਾ ਪਾਓ, ਤੈਨੂੰ ਲਾਹਨਤ ਹੈ, ਤੈਨੂੰ ਲਾਹਨਤ ਹੈ, ਇੱਕ ਤ੍ਰਿਗ ਬਣਦੀ ਹੈ। ਇੰਨਾ ਜ਼ਿਆਦਾ ਸਤਸੰਗੀਓ ਤ੍ਰਿਗ ਦੇ ਸਖਤੀ ਨਾਲ ਮਾਰੇ ਨੇ ਵਚਨ ਕੀਤੇ ਨੇ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕਟੰਬ ਸਹਿਤ ਸੋਝੇ ਤੋਂ ਹੁਣ ਖਸਮ ਨਾ ਪਾਇਆ। ਕਹਿੰਦੇ ਜੇ ਨਾਮ ਨਹੀਂ ਕੋਲ, ਪਿਆਰ ਨਹੀਂ ਅੰਦਰ, ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਪਿਆਰ ਨਾਲ, ਖਾਣ ਨੂੰ ਵੀ ਤ੍ਰਿਗ ਹੈ, ਸੌਣ ਨੂੰ ਵੀ ਤ੍ਰਿਗੀ ਹੈ, ਕੱਪੜੇ ਪਾਈ ਫਿਰਦੇ ਤਰ੍ਹਾਂ ਤਰ੍ਹਾਂ ਦੇ, ਇਹਨੂੰ ਵੀ ਲਾਂਹਤੀ ਹੈ, ਤ੍ਰਿਗੀ ਹੈ ਸਤਸੰਗੀਓ। ਜੋ ਡਰਨਾ ਖੇਤ ਮਾਹੇ ਡਰਾਇਆ, ਅਨਕ ਵਸਤਰ ਸੁੰਦਰ ਪਹਿਰਾਇਆ, ਬੜੇ ਸੋਹਣੇ ਕੱਪੜੇ ਪਾਏ ਨੇ, ਨਾਮ ਨਹੀਂ ਗਾ, ਸਿਮਰਨ ਨਹੀਂ ਗੀ, ਸੇਵਾ ਨਹੀਂ, ਕੁਛ ਨਹੀਂ, ਗੁਰੂ ਵਾਲਾ ਨਹੀਂ ਬਣਿਆ। ਅਤੇ ਗੁਰੂ ਜੀ ਕਹਿੰਦੇ ਸਮਝੋ ਇੱਦਾਂ ਹੈ ਜਿਵੇਂ ਖੇਤਾਂ 'ਚ ਇੱਕ ਡਰਾਉਣਾ ਆਪਾਂ ਲਾਇਆ ਹੁੰਦਾ, ਡਰਾਉਣਾ ਪੰਛੀਆਂ ਨੂੰ ਡਰਾਉਣ ਲਈ, ਇੱਦਾਂ ਸਮਝੋ ਉਹ ਵਿਅਕਤੀ ਜਿਹੜਾ ਸੋਹਣੇ ਸੋਹਣੇ ਕੱਪੜੇ ਪਾਉਂਦਾ ਹੈ, ਹਰੇਕ ਤਰ੍ਹਾਂ ਨਾਲ ਫੱਬ ਕੇ ਰਹਿੰਦਾ ਹੈ, ਜੇ ਉਹਦੇ ਕੋਲ ਸਿਮਰਨ ਨਹੀਂ, ਨਾਮ ਨਹੀਂ, ਤਾਂ ਸਮਝੋ ਉਹ ਡਰਾਉਣਾ ਹੀ ਖੜਾ। ਇਸ ਲਈ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁਟਕੀ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ। ਬੜਾ ਬੇਸਕੀਮਤ ਆ ਜਨਮ ਸੀ, ਵਿਅਰਥ ਹੀ ਗਵਾ ਗਿਆ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਜਿਹੜਾ ਬੰਦਾ ਮਨਮੁੱਖ ਹੈ, ਪੱਥਰ ਵਰਗਾ ਹੈ, ਉਹਦੇ ਜੀਵਨ ਨੂੰ ਤ੍ਰਿਗ ਹੈ ਅਤੇ ਫਿੱਕਾ ਜੀਵਨ ਉਹਦਾ। ਜਲ ਮੈਂ ਕੇਤਾ ਰਾਖੀਐ ਅਬ ਅੰਤਰ ਸੂਕਾ। ਪੱਥਰ ਨੂੰ ਜਿੰਨਾ ਮਰਜ਼ੀ ਪਾਣੀ 'ਚ ਰੱਖ ਛੱਡੋ, ਲੱਖਾਂ ਸਾਲ ਪਿਆ ਰਵੇ,
ਤੇ ਗੁਰੂ ਜੀ ਮੇਰ ਕਰਦੇ ਅਬ ਅੰਤਰ ਸੁੱਕਾ। ਸੋ ਅਬ ਉਹਦਾ ਹਿਰਦਾ ਅੰਦਰ ਸੁੱਕੇ ਦਾ ਸੁੱਕਾ, ਪੱਥਰ ਸੁੱਕੇ ਦਾ ਸੁੱਕਾ, ਇੱਦਾਂ ਹੀ ਮਨਮੁੱਖ ਦਾ ਹਿਰਦਾ ਸਾਰਾ ਦਿਨ ਭਾਵੇਂ ਬਾਣੀ 'ਚ ਰਹੇ, ਸਿਮਰਨ ਦੇ ਵਿੱਚ ਰਹੇ, ਸਾਰਾ ਦਿਨ ਸੰਗਤ ਵਿੱਚ ਰਹੇ, ਅੰਦਰ ਪਿਆਰ ਹੀ ਨਹੀਂ ਸਤਸੰਗੀਓ, ਪੱਥਰ ਵਰਗਾ ਉਹ ਸੁੱਕਾ ਅੰਦਰੋਂ। ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰਦੀਆ। ਧੰਨ ਗੁਰੂ ਨਾਨਕ ਦੇਵ ਜੀ ਮੇਰ ਕਰਦੇ ਹਰ ਕਾ ਨਾਮ ਨਿਧਾਨ ਹੈ। ਭਾਈ ਜਿਹੜਾ ਨਾਮ ਹੈ ਨਾ ਪਰਮੇਸ਼ਰ ਦਾ ਨਾਮ, ਇਹ ਨਿਧਾਨ ਹੈ, ਖਜ਼ਾਨਾ ਹੈ। ਮਿਲਦਾ ਕਿੱਥੋਂ ਆ? ਪੂਰੇ ਗੁਰਦੀਆ, ਪੂਰਿਆਂ ਗੁਰਾਂ ਨੇ ਇਹ ਕਿਰਪਾ ਕਰਕੇ ਸਾਨੂੰ ਦਿੱਤਾ ਹੈ। ਨਾਨਕ ਨਾਮ ਨਾ ਵੀਸਰੈ ਮਾਥ ਅੰਮ੍ਰਿਤ ਪੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਨਾਮ ਨਾ ਵੀਸਰੈ, ਹੇ ਵਾਹਿਗੁਰੂ ਸਾਨੂੰ ਕਦੇ ਵੀ ਤੇਰਾ ਨਾਮ ਭੁੱਲੇ ਨਾ, ਮਾਥ ਅੰਮ੍ਰਿਤ ਪੀਆ। ਬੇਨਤੀ ਕਰਦੇ ਜਿਹੜਾ ਪਾਠ ਮਾਥ ਹੈ ਨਾ, ਇਹ ਪੋਲਾ ਬੋਲਣਾ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਾਧਾਣੀਆਂ ਤੇ ਉਹ ਮਥੇ ਧਰਮ ਰਾਏ। ਇਹ ਪਾਠ ਮਥੇ ਹੈ, ਮਥੇ ਮੱਥੇ ਤਿੰਨ ਕਾਲੇ, ਉੱਥੇ ਮੱਥੇ ਪਾਠ ਹੈ। ਇਹ ਪੜ੍ਹਨ ਲੱਗਿਆਂ ਬਾਣੀ ਨੂੰ ਇਹ ਖਿਆਲ ਰੱਖਣਾ ਅਰਥਾਂ ਦਾ, ਜਿੱਥੇ ਮੱਥੇ ਦੀ ਗੱਲ ਆ ਜਾਏ ਉੱਥੇ ਮੱਥੇ ਤਿੰਨ ਕਾਲੇ ਆ ਮੱਥਾ, ਅਤੇ ਜਿੱਥੇ ਮਥਣ ਦੀ ਗੱਲ ਆ ਜਾਏ ਡਿੜਕਣਾ ਉੱਥੇ ਪੋਲਾ ਪਾਠ ਆ। ਅਤੇ ਗੁਰੂ ਜੀ ਮਿਹਰ ਕਰਦੇ ਨੇ ਮਾਥ ਅੰਮ੍ਰਿਤ ਪੀਆ, ਉਹਨਾਂ ਨੇ ਮਾਥ ਕੇ ਰਿੜਕ ਕੇ ਨਾਮ ਅੰਮ੍ਰਿਤ ਨੂੰ ਪੀਤਾ, ਵਿਚਾਰ ਵਿਚਾਰ ਕੇ ਵਿਚਾਰ ਰੂਪੀ ਮਧਾਣੀ ਦੇ ਨਾਲ। ਸੋ ਜਿਹੜਾ ਸਤਸੰਗੀ ਇਹ ਪਰਮੇਸ਼ਰ ਦਾ ਨਾਮ ਹੈ ਉਹ ਪੀਣਾ ਕੀਤਾ। ਹਰੇਕ ਧਰਮ ਦੇ ਵਿੱਚ ਪਰਮਾਤਮਾ ਨਾਲ ਜੋੜਨ ਦੇ ਲਈ ਧਰਮ ਦੇ ਕੁਝ ਅਸੂਲ ਬਣੇ ਨੇ, ਅਤੇ ਗੁਰਮਤਿ ਵਿੱਚ ਹੀ ਸਤਸੰਗੀ ਸਤਿ ਸ੍ਰੀ ਅਕਾਲ ਆਪਾਂ ਬੋਲਦੇ ਹਾਂ। ਅਤੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ, ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਸਿੰਘ ਨੂੰ ਸਿੰਘ ਮਿਲੇ ਫਤਿਹ ਬੁਲਾਵੇ, ਇਹ ਗੁਰੂ ਨੇ ਸਾਨੂੰ ਨਾਮ ਦੇ ਨਾਲ ਜੋੜਿਆ। ਪਰ ਅੱਜ ਕੱਲ੍ਹ ਅਸੀਂ ਇਹ ਚੀਜ਼ਾਂ ਛੱਡਦੇ ਜਾ ਰਹੇ ਹਾਂ। ਖਾਸ ਤੌਰ 'ਤੇ ਸਾਡਾ ਨੌਜਵਾਨ ਵਰਗ ਇੱਕ ਦੂਜੇ ਨੂੰ ਮਿਲਦਾ, ਕੁਛ ਹੋਣੇ ਜੇ ਇੱਕ ਦੂਜੇ ਨੂੰ ਮਾਰ ਕੇ ਮਿਲਦੇ ਨੇ ਜਾਂ ਹਾਏ ਹਾਏ ਬਾਏ ਬਾਏ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜੋ ਮਥਣ ਮਧਾਣੀ ਆ ਤਿਉਂ ਮਥੇ ਧਰਮ ਰਾਏ। ਇੱਦਾਂ ਮਥਣ ਗਏ ਜਿਵੇਂ ਧਰਮ ਰਾਏ, ਸਸੀ ਮਥਾਂ ਮਧਾਣੀ ਦੁੱਧ ਨੂੰ ਰੜਕਦੀ ਨਾ, ਇੱਦਾਂ ਇਹਨਾਂ ਨੂੰ ਰੜਕਿਆ ਜਾਏਗਾ ਜਿਹੜੇ ਰੱਬ ਨੂੰ ਛੱਡੀ ਬੈਠੇ ਨੇ। ਇਸ ਵਾਸਤੇ ਜਦੋਂ ਮਿਲੋ ਸਤਿ ਸ੍ਰੀ ਅਕਾਲ ਬੁਲਾ ਲਓ। ਸਤ ਸੱਚਾ ਹੈ ਸ੍ਰੀ ਸ਼੍ਰੋਮਣੀ ਅਕਾਲ ਵਾਹਿਗੁਰੂ, ਪਰਮੇਸ਼ਰ ਦਾ ਨਾਮ ਆ ਗਿਆ। ਅਤੇ ਵਾਹਿਗੁਰੂ ਦੀ ਫਤਿਹ ਬੁਲਾਵਾਂਗੇ ਵਿੱਚ ਦੋ ਵਾਰ ਸਤਸੰਗੀ ਵਾਹਿਗੁਰੂ ਦਾ ਨਾਮ ਆ ਗਿਆ। ਇਸ ਲਈ ਇਹ ਸਾਨੂੰ ਸੱਚੇ ਪਾਤਸ਼ਾਹ ਨੇ ਜੋੜਿਆ ਹੈ ਨਾਮ ਦੇ ਨਾਲ। ਗੁਰੂ ਕਿਰਪਾ ਕਰਨ ਸਤਸੰਗੀਓ, ਨਾਮਦਾਨ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਮਾਣ ਕਰਨ, ਸ਼ੁਕਰ ਗੁਰੂ ਕਾ। ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਇੰਨੀ ਸੇਵਾ ਪ੍ਰਮਾਣ ਕਰਨੀ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਗੁਰਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ। ਆਉਣ ਸਤਿਕਾਰਯੋਗ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਗਿਆ ਨਾ ਪਾਸ ਪਿਆਰ ਕਰ ਸੁਣ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਜੋ ਕਿ ਕੱਲ੍ਹ ਦੇ ਰੋਜ਼ ਆਏ ਸਨ, ਇਸੇ ਸੰਬੰਧ ਵਿੱਚ ਆਉਣ ਵਾਲੇ ਸ਼ੁੱਕਰਵਾਰ ਨੂੰ ਸੰਗਤਾਂ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਸ਼ੁੱਕਰਵਾਰ ਨੂੰ ਪ੍ਰਾਰੰਭ ਹੋਣਗੇ ਸਵੇਰੇ 10 ਵਜੇ, ਐਤਵਾਰ ਸਵੇਰੇ ਸੰਪੂਰਨਤਾਵਾਂ 10 ਵਜੇ ਅਤੇ ਉਪਰੰਤ ਇਸ ਸੰਬੰਧ ਵਿੱਚ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਲ੍ਹਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਬੁੱਧਵਾਰ ਦੇ ਹਫ਼ਤਾ ਬਾਰੇ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸੁਜ ਦੀਵਾਨਾਂ ਵਿੱਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਗਾਇਨ ਨੂੰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਕਿ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦਾ ਆਤਮਿਕ ਗੁਰਬਾਣੀ ਦਾ ਭਾਵ ਕਥਾ ਕੀਰਤਨ ਦਾ ਬਾਬਾ ਜਾਂ ਸੰਗਤਾਂ ਦੇ ਹਿਰਦੇ 'ਚ ਵਸਾ ਕੇ ਕਿਰਤਾਰਤ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕਿੱਦਰ ਕਰ ਵੇਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚਾੜੀ ਕਲਾ ਦਾਤਾ ਬਖਸ਼ ਅਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਵੱਲੋਂ ਆਪਣੇ ਬੇਟੇ ਪ੍ਰਭਜੋਤ ਸਿੰਘ ਦੇ ਜਨਮ ਦੇ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ ਪਰਿਵਾਰ ਬੱਚੇ ਸਿੱਤੇ ਮੇਹਰ ਪਰਿਆਤ ਰੱਖਣਾ ਬੇਟੇ ਤਮੰਨਾ ਕੌਰ ਵੱਲੋਂ ਮੈਡੀਕਲ ਦਾਖਲੇ ਅਰਦਾਸ ਬੇਨਤੀ ਪਰਿਵਾਰ ਦੇ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਅਰਦਾਸ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਬਖਸ਼ਲਾਈ ਸ੍ਰੀ ਮੁਖਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਪਰ ਪਨ ਮਥਿਰਾ ਕਛ ਭੇਦ ਨਹੀਂ। ਗੁਰੂ ਅਰਜੁਨ ਪ੍ਰਤਾਖਿਆ ਹਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ।

ਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਬਾਬ ਜੀ ਨੇ ਸੰਦਮਾਨਾ ਚ ਹਾਜ਼ਰੀ ਬਣੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਮ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਵਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਚ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮ ਘਾਰ ਦੁੱਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖ ਦੀ ਆਈ ਕਾਲਿ ਵਲਾਈ।

ਹਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਆਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਸਦਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵ ਹੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵਿਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਕੜੀਆਂ ਪਹਿਰਾਂ ਤਿੱਤੀ ਵਾਰੀ ਮਾ ਹੁਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸਰੀ ਮਹੱਲਾ ਪਹਿਲਾ ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਓ ਸਹਿਸ ਤਉ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਤੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ ਮੋਹੇ ਆਹੇ ਪਿਆਸਾ ਕਿਰਪਾ ਜਲ ਦੇਹਿ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਉ ਸਾਕਤ ਹਰ ਸਾਧ ਨੇ ਜਾਣਿਆ ਤਿਨੇ ਅੰਤਰ ਹਾਂ ਮੈਂ ਕੰਡਾਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋਂ ਬਿਨੰਤੀ ਸੁਨਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹਾ ਆਗੈ ਬਸਨੁ ਸਹੇਲਾ ਔਜ ਘਟੈ ਦਿਨ ਸਿਰੇ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰੁਣਾ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ ਬਖਸ਼ਾਂ ਕੀਤੀਆਂ, ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘ ਆਸਣ ਤੇ ਸੱਜ ਗਏ, ਸੰਗਤਾਂ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਸੁਲੇ ਆਪ ਜੀ ਦੀ ਹਜ਼ੂਰੀ ਸੰਗਤ ਮਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਣੇ ਸੋਹਿਲਾ ਬਣਦੇ ਜਾਪ ਸਮੁੱਚੀਆਂ ਸੇਵਾ ਮਨ ਪਾਉਂਦੇ ਆ। ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਵਾਂ ਵਾਸਤੇ ਸਮਤ ਬਖਸ਼ਣੀ, ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ, ਸੁਖਾਂ ਨਾਲ ਬਤੀਤ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹਨ, ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਮਿੱਤਰ ਜਾਗਰਤ ਬਖਸ਼ੇ, ਦਰਸ਼ਨ ਦਾਰੇ ਬਖਸ਼ਣੇ ਸੇ ਪਿਆਰੇ ਮੇਲ। ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰੂ ਪ੍ਰਸਾਦ ਜਪ ਆਦਿ ਸੱਚ ਜੁਦਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ।

Ai, ne.

Why, indeed,

Va, indira, va, indira, va, indira, va,

Why,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

All right.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहे गुरु वाहे गुरु वाहे गुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Guru, why

Vahe Guru, Vahe Guru, Vahe Guru.

ਦੇਖੈ ਨੇਧ ਪ੍ਰਾਨ ਸਿਮਰਤ ਸਦ ਆਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਇੱਕ ਜਿਹ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਕਾਂਖੀ ਇੱਕ ਦਰਸ ਤੁਹਾਰੋ ਨਾਨਕੁਨ ਸੰਗ ਮੋਹੇ ਉਧਾਰੋ।

ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਨਿਧ ਸਿੱਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ।

ਸਮਾਏ ਪ੍ਰਭ ਜੀ ਬਸਹਿ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਧਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖ ਵਾਸੀ ਪ੍ਰਭ ਕਉ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਤ ਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੇ ਪ੍ਰਭ

ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਦਮਿਤ ਜਨ ਹੋ ਆਪੇ ਆਪਣ ਸੰਗ ਆਪ ਰਵਰਤ ਆਪਣੀ ਗਦਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਬ ਧਰਮ ਮਹਿ

ਨਹੀਂ ਬਾਰਿਆ ਬਾਰ ਬਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਪ੍ਰਸਾਦ ਸੈਨ ਮੁਖਿਆ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲੇ ਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਬਸੇ ਸੁਤ ਪ੍ਰਾਤ ਮੀਤ ਬਨਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮਲਾ ਜਿਹ ਪ੍ਰਸਾਦ ਭੋਗੇ ਸਬਰ

ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੁੱਟ ਜਾਏ ਤਿਸ ਕਾ ਸ੍ਰਮ ਕਰੇ ਸੰਗ ਸੁਹਾਈ ਤਿਸ ਪਰ ਹਰੇ ਚੰਦਨ ਲੇਵ ਉਤਾਰੇ ਧੋਏ ਗਰਤਵ ਪ੍ਰੀਤ ਭਸਮ ਸੰਗ ਹੋਏ।

ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਸ਼ਤੀ ਹੈ ਅੰਮ੍ਰਿਤ ਖਾਹੇ ਤਿਸ ਠਾਕਰ ਕਉ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕਉ ਸਿਮ੍ਰਿਤ ਪਰਮ ਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ

ਘਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਰੇ ਸਗਲ ਸਿਦਰ ਢਾਕੈ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਰੇ ਕੋ ਨਾ ਪਹੁੰਚੈ ਮਨ ਸਾ ਸਾ ਸਿਮਰਹੋ ਪ੍ਰਭੁ ਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ

ਸਾਧ ਕੇ ਸਾਂਗੇ ਕੁਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ।

ਮਹਿਲ ਪਹੁੰਚੈ। ਸਾਧਕ ਸੰਗ ਦ੍ਰਿੜੇ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੇ।

ਭਇਆ ਬ੍ਰਹਮ ਗਿਆਨੀ ਸਦਾ ਸਮਦਰ ਸਿੰਘ ਬ੍ਰਹਮ ਗਿਆਨੀ ਕੇਂਦਰੇ ਹਿਤੇ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਉਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਇ ਸਫਲਾ ਬ੍ਰਹਮ ਗਿਆਨੀ ਸਫਲ ਫਲਾ

ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹਿਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪ ਸਿਖੋ ਮੰਦਾ।

ਕਈ ਕੋੜ ਨਰਕ ਸੁਰਗ ਨਿਵਾਸੀ ਕਈ ਕੁੜ ਜਨਮ ਹੀ ਜੀਵੇ ਮਰੇ ਕਈ ਕੁੜ ਬੋਝੋ ਨੀ ਫਿਰ ਹੈ ਕਈ ਕੁੜ ਬੈਠ ਸਹੀ ਖਾਹੇ ਕਈ ਕੁੜ ਕਾਲੇ ਥੱਕ ਪਾਹੇ ਕਈ ਕੁੜ ਕੀਏ ਧਨਵੰਤ ਕਈ ਕੁੜ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੁੜ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੁੜ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ।

ਤਾਰਸਪਰੀ ਸੰਤ ਕੇ ਦੁੱਖ ਨੂੰ ਆਰ ਜਾ ਘਟੇ ਸੰਤ ਕੇ ਦੁੱਖ ਨੂੰ ਜਮਤੇ ਨਹੀਂ ਛੁੱਟੇ ਸੰਤ ਕੇ ਦੁੱਖ ਨੂੰ ਸੁਖ ਸਭ ਜਾਏ ਸੰਤ ਕੇ ਦੁੱਖ ਨੂੰ ਲਰਕ ਮੈਂ ਪਾਏ ਸੰਤ ਕੇ ਦੁੱਖ ਨੂੰ ਮਤ ਹੋਏ ਬਲੀਨ ਸੰਤ ਕੇ ਦੁੱਖ ਨੂੰ ਸੋਪਾਤਹੀਨ ਸੰਤ ਕੇ ਹੱਤੇ

ਹੈ। ਸਾਬ ਕਿਸ ਤਿਸ ਕਾ ਉਹ ਕਰਨੇ ਯੋਗ, ਤਿਸ ਬਿਨ ਦੂਸਰ ਹੋਆ ਨ ਹੋਗ। ਜਪ ਜਾਣ ਸਦਾ ਸਦਾ ਦਿਨ ਰਹਿਣੀ ਸਭ ਤੇ ਹੋਈ ਨਿਰਮਲ ਹੈ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਾ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀ। ਤੇ ਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਹਲੋਏ ਜਾ ਕੇ ਹਿਰਦੇ ਕੋ ਹੋਏ। ਸੱਚ ਕਰਨੀ ਸੱਚ ਤਾ ਕੀ ਰਹਤ, ਸੱਚ ਹਿਰਦੇ ਸਤਮੁਖ ਕਹਿਤ।

ਸਮਾਣੀ ਸਤ ਕਰਮ ਜਾ ਕੀ ਰਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਨ ਹੀ ਨਿਰਮਲ ਨਿਰਮਲ ਹੀ ਜਿਸੇ ਬਿਜਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨ ਗੁਰ ਤੇ ਪਾਈ ਸਤ ਬਹਿਨ ਸਾਧੂ ਦੇ ਸਾਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਜੈ ਜੇ ਕੋਇ ਨਾਮ ਜਪਤ ਤਾਂ ਕੀ ਗਤ ਹੋਇ ਆਪ ਸਤ ਕੀ ਅਸਭ ਸਾਥੇ ਆਪੇ ਜਾਣੇ ਆਪਣੀ ਮਿਤ ਗਤ

ਲਭਿਆ ਦੁੱਖ ਨਾ ਠੇ ਭਾਈ। ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਦੇਸੇ ਭਾਉ ਚੁੱਕਾ ਨਿਰਭਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਤ੍ਰਿਤ

ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਦ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਹਾਂ ਤੂੰ ਕਿਆ ਲਪਟਾਵੇ ਮੂਰਖ ਮਨ ਸੋਤ

ਜਾ ਜਬ ਹੋਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੁ ਕਿਸ ਕਹੁ ਗਣੀ ਜਬ ਇੱਕ ਹੈ ਹਰ ਅਗਮ ਉਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਕਤ ਕਹੁ ਕਿਤ ਠਾਏ।

ਸਰਵਵਿਆਪੀ ਨਾਮ ਸੰਗਰਜਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਿਨ ਸਾਧੂ ਸਭ ਕੈਦ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕੁਰਾਮ ਨਿਹਾਰ ਪ੍ਰਭ ਜਾਨੇ ਅੰਤਰ ਵਸੇ ਵਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ

ਪੀਓ। ਚਿੱਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾਹੇ ਆਧਾਰ। ਉੱਤਮ

ਪ੍ਰਗਟਾਵਲੋਏ ਸਭ ਤੀ ਉਜ ਪਾਇਓ ਥਾਨ ਬੋਰਨਾ ਹੋਏ ਆਮਨ ਜਾਨ ਹਰ ਤਨ ਖਾਲ ਚਲੇ ਜਨ ਸੋਏ ਨਾਨਕ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ।

ਬਖਾਣੀ ਸਗਲ ਮਤਾਨ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮੇਰੇ ਸੰਤ ਕਿਰਪਾ ਦੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰ ਨਾਨਕ ਤੇ ਆਏ।

ਖੋਹੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ,

ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੁਪਾਈ ਵੇਖਾਂ ਮਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ

ਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋਖੇ

ਹੈ, ਕਿਤੇ ਕਹਿ ਕੇ ਉੱਠ ਉੱਠ ਜਾ ਹੈ, ਇੱਥੇ ਕਿਤੇ ਹੋਰ ਕਰੇ ਤਾਕ ਨਾ ਸਕੇ ਕਹੀ ਕਿ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕਿਤੇ ਬਾਵਣ ਹਾਰੇ, ਕਿਤੇ ਰਾਗ ਪਰੀ ਸਿਉਂ ਕਹੀਅਨ, ਕਿਤੇ ਗਾਵਣ ਹਾਰੇ। ਗਾਵੈ ਤੁਹਾਨੂੰ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿੱਤ ਗੁਪਤ ਲਿਖ ਜਾਣੈ, ਲਿਖ ਲੇ ਧਰਮ ਵਿਚਾਰੇ, ਗਾਵੈ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਖਰਾਰੇ, ਗਾਵਨ ਪੰਡਿਤ ਪੰਡਰ ਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ।

ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋਤਿ ਸੁਭਾਵ ਹੈ ਸੋਈ ਕਰਸੀ

ਇਕੀਸ ਏਤ ਰਾਹ ਪਤ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜ਼ੋਰ ਚ ਪੈਣੈ ਜ਼ੋਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਹੈ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਟੀ ਜ਼ੋਰ ਨਾ ਜੁਗਤੀ ਛੁਟੈ ਸੰਸਾਰ ਜੇ ਸਤ ਜ਼ੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਗਿਆ।

ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਹੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਆਕਰਮੰਗ ਨਮਸਤੰਗ ਆਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਰਾਧੇ ਨਮਸਤੰਗ ਸ਼ੇਤੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੁਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਦਰ ਕਰਮੇ ਨਮਸਤੰਗ ਦਰ ਭਰਮੇ ਨਮਸਤੰਗ ਦਰ ਦੇਸੇ ਨਮਸਤੰਗ ਦਰ ਭੇਸੇ ਨਮਸਤੰਗ ਦਰ ਡਾਮੇ ਨਮਸਤੰਗ ਦਰ ਕਾਮੇ ਨਮਸਤੰਗ ਦਰ ਧਾਤੇ ਨਮਸਤੰਗ ਦਰ ਗਾਤੇ ਨਮਸਤੰਗ ਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਗ ਦਰ ਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਦਰ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਮੇ ਨਮਸਤ ਸਾਜਮੇ ਅਦੇਸੰਗ ਅਦੇਸੇ ਨਮਸਤੰਗ ਪੇਸੇ ਨਮਸਤੰਗ ਦਰਦਾਮੇ ਨਮਸਤੰਗ ਦਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਦਰ ਸਾਕੇ ਨਮਸਤੰਗ ਦਰ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਗਰਥਾ ਨਮੋ ਸਰਬ ਹਰਥਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਚਰੀ ਛੰਦ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਬ ਹੈ ਅਪੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਜੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸਮ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਬਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਅਰਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਗਲੰਕੰ ਬਿਨਾਨੇ ਗਲੰਕੀ ਸਰੂਪੇ ਨਮੋ ਰਾਜ ਰਾਜੇ ਸੁੰਗ ਪਰਮ ਰੂਪੇ ਨਮੋ ਜੋਗ ਜੋਗੇ ਸੁੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸ਼ਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁੰਗ ਨਮੋ ਜੋਗ ਜੋਗੇ ਸੁੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵ ਸੁਧਰਮੇ ਨਮੋ ਰੂ ਘਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸਾਹੰਗ ਨਮੋ ਭੂ ਭੂ ਭੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋ ਰੋਗੇ ਨਮੋ ਸੰਗ ਸਨਾਨੇ ਨਮੋ

ਤੇ ਸੁਰ ਹੈ ਪਰਮੇਸੁਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਨੇ ਹੈ ਸਰਵੰਗ ਪਰ ਹੈ ਸਰਵੰਕਰ ਹੈ ਸਰਪਾਸ ਹੈ ਸਰਵਣਾਸ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਵੇਸੁਰ ਹੈ ਜਗਤੇ

ਕਰਤਾ ਕਰਤਾ ਧਰਨੇ ਧਰਤਾ ਹੈ, ਅਮਤੇਸ਼ਵਰ ਹੈ ਪਰਮੇਸ਼ਵਰ ਹੈ, ਕਰਤਾ ਕਰਤਾ ਅਮ੍ਰਿਤਾ ਅਮ੍ਰਿਤ ਹੈ, ਅਜਵਾ ਕਰਤਾ ਅਮ੍ਰਿਤਾ ਅਮ੍ਰਿਤ ਹੈ, ਨਰਨਾਇਕ ਹੈ ਗਲਗਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ, ਪਪੰਜਨ ਹੈ ਅਰਗੰਜਨ ਹੈ ਰਭਤਾਪਨ ਹੈ ਅਜਬਜਾਪਨ ਹੈ ਅਕਲਾਂ ਕਿਰਤ ਹੈ ਸਰਵਾਕਿਰਤ ਹੈ, ਕਰਤਾ ਕਰੇ ਹਰਤਾ ਹਰੇ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸਕੇ ਜਸ ਹੈ ਭੁਜੰਗ ਪ੍ਰਿਆਦ ਛੰਦ। ਨਮੋ ਸੂਰਜ ਸੂਰਜੇ ਨਮੋ

ਨੇ ਮੰਤਰ ਮੰਤਰ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨ ਨਮੋ ਭੋਜ ਭੋਜੇ ਨਮੋ ਭਾਨ ਭਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰਿਆ ਨਾਦੰਗ ਵਿਭੂਤੇ ਕਲੰਕਾਰ ਰੂਪੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਭਾਗ ਭੰਗੇ ਅਭੰਗੀ ਸੁਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਗਾਲੇ ਅਨੰਗੀ ਅਗਾਮੇ ਏਕ ਅਸ਼੍ਰੀ ਛੰਦ ਅਜਾਇ ਅਲਾਇ ਅਭਯ ਅਭਯ ਅਪੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਹ ਅਟਾ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਰਾਗ ਨਰੰਗ ਨਰੂਪ ਨਰੇਖ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਬ੍ਰਿਆਦ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਗਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਗਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇ ਵਿਭੂਤੇ ਗਜਾਇ ਵਿਗਨੀ ਮੇ ਹਰਿਅੰ ਕਰਿੰ ਕਰੀਮਲ ਰਹੀ ਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸਵੰਗ ਸਰਵਦਾ ਸਰਵਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸਵੰਗ ਸਰਵਦਾ ਸਰਵਜੁਗਤੇ ਦੁਕਾਲੰਗ ਵਰਣਾਸੀ ਦਾਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀਕੇ ਸੂਰ ਸੁਰਾਰਦਨ ਸੁਧ ਸੁਧਾਤਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਦੇ ਸੋ ਦੇਖ ਰਹੋ ਮਤ ਕਉ ਨਾ ਦੇਖਿਤ ਪ੍ਰਾਨ ਪਤੀਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀਬਨ ਏਕ ਰਤੀ ਬਿਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਪ ਅਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਬਦ ਨੇ ਆਪਸੀ ਸਨਾ ਆਜਾਦ ਵਿਚਾਰੇ ਏਤੇ ਪਏ ਤੋ ਕਹਾ ਪਏ ਭੁਪਤੰਤ ਕਉ ਨਾ ਕਹੇ ਪਾਏ ਪਧਾਰੇ ਜੀਤ ਫਰਾਇ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੁਪਤ ਕੌਣ ਗਰੈਨ ਹਿਜਾਦ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨ ਅੰਤ ਕੁੰਦ ਕੇ ਧਾਮ ਸਿਧਾਰੇ ਤੀਰਥ ਨਹਾਨ ਦਯਾਦਮ ਦਾਨ ਸੁਸੰਜਮ ਨੇਮ ਅਨੇਕ ਵਸੇਖਾ ਬੇਦ ਪ੍ਰਾਨ ਕਦੇਵ ਗਰਾਨ ਜਮੀਨ ਜਮਾਨ ਸਵਾਨ ਕੇ ਪੇਖਾ ਪਾਉਣ ਆਹਾਰ ਜਤੀ ਜਤਾਰ ਸਭ ਸੁਭਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੁਪਤ ਏਕ ਰਤੀ ਬਿਨ ਏਕ ਨਾ ਲੇਖਾ ਸੁਧ ਸਿਪਾਹ ਦੁਰੰਤ ਬਾਸ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਚਕ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋਇਕ ਦਵਈਆ ਦਾਨਵ ਦੇ ਫਨੰਦ ਸਾਚਰ ਭੂਤ ਭਿਖ ਭਵਾਨ ਚ ਪੈਂਗੇ ਜੀਵ ਜਿਥੇ ਜਲਮੈ ਥਲਮੈ ਫਲ ਹੀ ਪਲਮੈ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰੈਚਕ ਸਤਰ ਸਭੇ ਅਵਲੋਕ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਾਥ ਬਜੋਨ ਤ੍ਰਲੋਕ ਰਾਜ ਕਰੈਂਗੇ ਕੋਟ ਸ਼ਨਾਨ ਗਜਾਤਕ ਦਾਨ ਅਨੇਕ ਸਵੰਬਰ ਸਾਧ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀਵਤ

ਆਵਾ ਬੈਠਾ ਕਹੂੰ ਸਿਮੜ ਭਇਓ ਸੰਗਰੀ ਕੈਠਾ ਸਗਰੀ ਸੁਸ਼ਟੀ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਵਯੰ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਆਸਿਕ ਸੰਗਰੋ ਦੁਸ਼ਟ ਜਿਥੇ ਉਠਵਾ ਤੁਧ ਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਆਸ ਧੁਜ ਤਾਪ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਲੈ ਐ ਹੈ ਰੱਛਾ ਵੇ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਸ਼ਤਨ ਜਾਏ ਨਿਹਰ ਹੋ ਤਾਕੇ ਤਾਪ ਤਨਕ ਮੈਂ ਹਰ ਹੋ ਰਿਦ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਬਾਏ ਸਕੇ ਨਾ ਕੋਈ ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਵਾਸਤੇ ਤਾਏ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ

ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਧ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ

ਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਗਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿਦ ਸਖਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਬਲ ਜਿਨਾ ਭਾਣਾ ਭਾਵੇ ਕਹੇ ਨਾਨਕ ਜਿਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਵਾ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਕੇਰੀ ਕਿ ਦੁਬਾਰੇ ਪਾਈਐ ਧਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੁਸੈ ਵਿੱਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੁੱਲੇ ਨਾ ਖੀਚਾ ਹੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ

ਸੱਚਾ ਮਨ ਮਸਾਇਆ, ਜੀ ਜਨ ਸਭ ਤੁਧ ਉਪਾਏ, ਕਵੇਕ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁੱਠਾ, ਤੇਰਾ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜੈ ਹਰਵਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵੇਂ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇਂ ਚੱਲੈ, ਜਿਨ੍ਹਾਂ ਮਾਰਗ ਪਾਪ ਹੈ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਵਹਿ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵੇ ਚਲਾਵਹੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੇ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ, ਬਿਨ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੂ ਹਰਸਿਓ ਰਹ ਹਉ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾ ਇਹ ਸਹਿਸਾ ਇਹ ਬਜਾਏ। ਜੀਓ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਆ ਹਾਰਿਆ, ਇਹ ਦੁਸ਼ਣਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰਿਓ ਜੇ ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨ ਜਨਮ ਜੂਆ ਹਾਰਿਆ। ਜੀਓ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ।

ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਹੇ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ।

ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸ਼ਿਵ ਸਖਤ ਆਪ ਉਪਾਏ ਕਹਿ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ। ਤੋੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਨਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸੇਮ

ਉਸ ਨੂੰ ਕਹਿ ਪਏ ਨਾ ਸਕੀ, ਜਿਸ ਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕ ਏਵੜ ਦਾਤਾ ਸੋ ਗਿਓ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ।

ਲਾਹਾ ਖਟਿਓ ਦਿਹਾੜੀ, ਇਹ ਧੰਨ ਤੇ ਨਾ ਮਿਲਿਆ ਜਨ ਹਰਿਆ ਪੇ ਭਾਣਾ, ਕਹਿ ਨਾਨਕ ਰਾਸ ਮੇਰੀ ਮਨੁ ਹੋਆ ਵੰਜਾਰਾ, ਇਹ ਰਸਨਾ ਤੂੰ ਅੰਦਰ ਸਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਿਕਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰਸ, ਬੌੜਨਾ ਦ੍ਰਿਸ਼ਨਾ ਲਾਗੇ ਆਏ, ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ, ਕਹਿ ਨਾਨਕ ਹੋਰ ਆਂਦਰਾ ਸਾ ਵੀਸ

ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗ ਮੈਂ ਆਇਕ ਹੈ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨਾ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਉਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤਲਾਇਆ ਇਹਨੇ ਤਰੋ ਮੇਰੇ ਹਉ ਔਰ ਤੁਮੈਂ ਜੋ ਧਰੀ ਹਰ ਬਿਨਾ ਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਵੱਲੋਂ ਗੁਰੂ ਪਾਤਸ਼ਾਹ ਦਰਬਾਰ ਚ ਜੁੜ ਕੇ ਸੰਗਤੀ ਰੂਪ ਚ ਨਾਮ ਜਪੇ ਗਏ। ਪਰਮ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮੌਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ। ਗੁਰੂ ਮਹਾਰਾਜ ਦੀ ਹਜ਼ੂਰੀ ਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨਿਮ ਹੋਏ ਹਨ। ਆਉਣ ਸ੍ਰੀ ਆਸਾ ਕਿਵਾਰ ਦੇ ਸ਼ਬਦ ਕੀਰਤਨ ਭਾਈ ਸਰਬਜੀਤ ਸਿੰਘ ਜੀ ਲਾਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਨ ਕਰੋ ਜੀ।

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖੇ ਲੱਖ ਕਰੋੜ ਸੱਚਾ ਸਰਤਾਨ ਸੱਚਾ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜਮੇ ਸੋ ਕਚਮ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜੇ ਵੱਡਾ ਨਾਉ ਵੱਡੀ ਵਡਿਆਈ ਜੇ ਸੱਚ ਲਿਆਓ ਵੱਡੀ ਵਡਿਆਈ ਜੇ ਨੇ ਚਲ ਥਾਓ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਬੁਝੇ ਸਭ ਪਾਓ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾ ਨਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
2: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏ ਵਿਖੇ ਆਖ ਨਾ ਜਾਪੇ ਜੇ ਕਿਸਿਆਂ ਨੇ ਰਾਹ

ਪਾਏ ਖੈ ਲਿਖਣਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੋਜ ਕਚਾਲਿਆ ਤੇ ਰਹਿਣਾ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾਵੇ।

0: ਲੱਕ ਟਕਿਆ ਕੇ ਮੁੰਦੜੇ ਲੱਕ ਟਕਿਆ ਕੇ
1: ਜਿਤ ਤਨ ਪਈਏ ਨਾਨਕਾ ਸੇ ਤਨ ਹੋਏ ਸ਼ਾਰ ਗਿਆਨ ਅਗਲੀ।

ਆਦਰ ਕਰੇ ਜੇ ਆਪਣੀ ਤਨ ਦੀ ਸਤਿਗੁਰ ਪਾਇਆ ਇਹ ਜੀਉ ਬੋਤੇ ਜਿਹਨੂੰ ਭਾਵੀਆ ਤਾਂ ਸਭ ਕੁਛ ਸਭ ਸੁਣ ਆਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲੇ ਸੱਚ ਪਾਇਆ ਜਿਵੇਂ ਚੋ ਆਪ ਗਵਾਇਆ ਜਿਨ ਸੱਚੋ

0: ਕੀਆ ਸਭਲ ਜਹਾਨ ਸੇਵਕ ਸੇਵਾ ਕਰਮ ਚੜਾਓ ਪੇਨੀ ਰਹਿਣ ਜਿਨਾ ਮਨ ਚਾਓ
1: ਸਿੱਖੀ ਸਿੱਖਿਆ ਗੁਰ ਵਿਚਾਰ ਮਦਰੀ ਕਰਮ ਗਾਏ ਪਾ ਬੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬੋਧਨ ਲਾਟੂ ਬਾਧਾਣੀਆਂ ਗਾ ਪੰਖੀ ਪੌਦੀਆਂ ਲੈਣਾ ਸਾ ਸੁਐ ਚੜ ਪਵਾਈਏ ਜੰਤ ਨਾਨ ਪੌਂਦਿਆਂ ਗਣਤਰਾਂ ਬੰਧਨ ਬੰਦ ਪਵਾਏ ਸੋਏ ਭਇਆ ਕਿਰਤ ਨੱਚੇ ਸੰਕੋ ਨੱਚ ਨੱਚ

ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵਿਸ਼ ਬੰਦੇ ਵੇਖਣ ਕੋ ਦੀ ਦਾ ਹਿੰਦੂ ਸਲਾਹੀ ਸਾਲਾ ਹੰਦਰਸ਼ ਪਪਾ ਤੀਰਥ ਨਾ ਹੋਵੇ ਅਰਚਾ ਪੂਜਾ ਕਰ ਵਸਤੇ ਕਾਰ।

ਪੌੜੀ ਸੇਵ ਕੀਤੀ ਸੇ ਦੁਖੀ ਜਿਨੇ ਸੱਚੋ ਸੱਚ ਤਿਹਾਇਆ ਓਨੀ ਮਨ ਦੇ ਪੈਰ ਨਾ ਰੱਖੇ ਹੁਣ ਕਰ ਸੋ ਕਿਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤੇ।

ਹੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗੇ ਮੈਦਾ ਜਾਏ ਸੀ, ਤਾਂ ਦਰਗੇ ਮੈਦਾ ਜਾਏ ਸੀ।

0: ਜੇ ਮਹਾਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ ਅੱਗੇ ਵਸ ਜਾਣੀ ਹੈ ਪਿਤਰੀ ਚੋਰ ਕਰੇ ਹੱਦ ਲੜ ਕੇ ਮੁਸਪੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਸੁਣਾਉਣੀ ਆਵੇ ਵਾਰੋ ਵਾਰ ਜੂਠੇ ਜੂਠਾ ਮਖੋਸੇ ਨਿਤ ਹੋਏ ਖੁਆਰ ਸੁਚੇ ਨਾਖੀਏ ਮੈਣ ਦੇ ਪਿੰਡਾਂ ਧੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ।

0: ਤਿੰਨਾ ਸੂਤਕ ਨਾਹਿ ਪੌੜੀ ਸਤਿਗੁਰ ਵੱਡਾ ਕਰ ਸਾਈਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨਦਰੀਆਂ ਆਈਆਂ ਜਾਤਿ ਸਭਾਣ ਤਾਂ ਮਨ ਵਸਾਈਆਂ ਧਰ ਹੁਕਮ ਅਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਦੁੱਖੇ ਨੌ ਨਿਤ ਪਾਈਆਂ ਸਹਿ

0: ਚਾਕਰ ਲੱਗੇ ਚਾਕਰੀ
1: ਜੇ ਚੱਲੇ ਕਸਵੇ ਪਾਏ ਹੋਰ ਮੱਤੇ ਸਨੋਗਲੀ ਹੋਵੇ ਜੋ ਪੈ ਦੂਣਾ ਖਾਏ ਕਸਵੇ ਕਰੇ ਬਰਾਬਰੀ ਫਿਰ ਗੈਰ ਅੰਦਰ ਪਾਏ।

ਉਦਾਰ ਦਇਆ ਦ੍ਰਿਸ਼ਟੀ ਮਿਹਰ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤ ਦਾਤਾਂ ਦੇ ਨਾਲ ਨਿਵਾਜ ਰਹੇ ਸਤਿਗੁਰੂ ਜੀ, ਗੁਰਮੁਖ ਨਾਮ ਦਾਨ ਇਸਨਾਨ, ਅੰਮ੍ਰਿਤ ਵੇਲੇ ਦਾ ਜਾਗਣਾ, ਇਹ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਪਾਈ। ਰਾਤ ਨੂੰ ਸੌਣ ਲੱਗਿਆਂ ਗੁਰੂ ਦਾ ਸਿੱਖ ਗੁਰੂ ਦਾ ਧਿਆਨ ਧਰ ਕੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਾ ਹੈ, ਸਾਡਾ ਨਿਤਨੇਮ ਹੈ। ਔਰ ਸੋਹਿਲੇ ਸਾਹਿਬ ਜੀ ਦੀ ਬਾਣੀ ਦੇ ਵਿੱਚ ਰੱਖਿਆ ਦੇ ਸ਼ਬਦ ਗੁਰੂ ਦਾ ਸਿੱਖ ਪੜ੍ਹਦਾ ਹੈ। ਰੱਖਿਆ ਦੇ ਲਈ ਉਹਦੇ ਵਿੱਚ ਇੱਕ ਆਪਾਂ ਬਚਨ ਪੜ੍ਹਦੇ ਹਾਂ, ਮਹੱਲਾ ਪੰਜਵਾਂ, ਮਨ ਮਹਿ ਚਿਤਵਾਓ ਚਿਤਵਨੀ ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ। ਆਮ ਤੌਰ 'ਤੇ ਸ਼ਿਕਾਇਤ ਹੁੰਦੀ ਹੈ ਸਾਡੀ ਕਿ ਸਾਡਾ ਮਨ ਨਹੀਂ ਜੁੜਦਾ ਬਾਣੀ 'ਚ। ਖਿਆਲ ਕਰਨਾ, ਜਦੋਂ ਵੀ ਬਾਣੀ ਪੜ੍ਹਦੇ ਹੋ ਅਰਥਾਂ ਦੇ ਵਿੱਚ ਧਿਆਨ ਰੱਖੋ ਅਤੇ ਮਨ ਭਟਕੇਗਾ ਨਹੀਂ। ਮੇਰਾ ਮਤਲਬ ਹੈ ਕਿ ਆਪਾਂ ਹਰ ਰੋਜ਼ ਹੀ ਇਹ ਸ਼ਬਦ ਪੜ੍ਹਦੇ ਹੋਵਾਂਗੇ ਜਿਹੜੇ ਰੱਖਿਆ ਦੇ ਸ਼ਬਦ ਨਾਲ ਪੜ੍ਹਦੇ ਨੇ ਗੁਰੂ ਦੇ ਸਿੱਖ। ਪਰ ਮੇਰਾ ਖਿਆਲ ਕਿ ਧਿਆਨ ਘੱਟ ਦਿੱਤਾ ਹੋਵੇਗਾ ਆਪਾਂ ਨੇ, ਕਿ ਮਨ ਮਹਿ ਚਿਤਵਾਓ ਚਿਤਵਨੀ ਉਦਮ ਕਰੋ ਉੱਠ ਨੀਤ। ਇਹਦਾ ਅਰਥ ਭਾਵ ਕੀ ਹੈ ਕਿ ਇਹ ਬਾਣੀ ਦੇ ਵਿੱਚ ਸਾਨੂੰ ਮਹਾਰਾਜ ਸਿੱਖਿਆ ਦੇ ਰਹੇ ਨੇ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਬੇਨਤੀ ਕਰੋ ਮਨ ਮਹਿ ਚਿਤਵਾਓ ਚਿਤਵਨੀ, ਹੇ ਵਾਹਿਗੁਰੂ ਮੈਂ ਆਪਣੇ ਮਨ ਵਿੱਚ ਇਹ ਚਿਤਵਨੀ ਚਿਤਵਦਾ ਹਾਂ, ਇਹ ਮਹਾਰਾਜ ਇੱਛਾ ਕਰਦਾ ਹਾਂ, ਉੱਦਮ ਕਰੋ ਉੱਠ ਨੀਤ। ਨਿੱਤ ਹੀ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਣ ਦਾ ਉੱਦਮ ਕਰਾਂ, ਹਰ ਕੀਰਤਨ ਕਾ ਆਹਰੋ, ਹਰੀ ਦੇ ਕੀਰਤਨ ਦਾ ਆਹਾਰ ਬਖਸ਼ ਵੈਰੂ ਸਾਨੂੰ। ਜੇ ਆਹਾਰੋ ਪਾਠ ਕਰ ਦਿਆਂਗੇ ਤੇ ਉਹ ਭੋਜਨ ਹੁੰਦਾ, ਆਹਰੋ ਪਾਠ ਕਰਾਂਗੇ ਤੇ ਆਹਰ ਹੁੰਦਾ। ਇਸ ਲਈ ਇੱਕ ਇੱਕ ਲਗਾ ਮਾਤਰਾ ਦਾ ਵੀ ਸਤਸੰਗੀ ਅਰਥ ਉੱਤੇ ਗਹਿਰਾ ਪ੍ਰਭਾਵ ਪੈਂਦਾ। ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ, ਇਹ ਮੇਰੇ ਮਿੱਤਰ ਵਾਹਿਗੁਰੂ ਮੈਨੂੰ ਵਾਹਿਗੁਰੂ ਦੇ ਕੀਰਤਨ ਦਾ ਆਹਾਰ ਬਖਸ਼, ਅੰਮ੍ਰਿਤ ਵੇਲੇ ਉੱਠਣ ਦੀਆਂ ਦਾਤਾਂ ਬਖਸ਼, ਮੈਂ ਨਿੱਤ ਹੀ ਅੰਮ੍ਰਿਤ ਵੇਲੇ ਉੱਠਣ ਦੀ ਚਿਤਵੀ ਚਿਤਵਾਂ। ਇਹ ਮਨ ਹੀ ਮਨ ਦੇ ਵਿੱਚ ਸ਼ਬਦਾਂ ਨੂੰ ਗਾਇਨ ਕਰਕੇ ਅਤੇ ਅਰਦਾਸ ਕਰਕੇ ਆਰਾਮ ਕਰੀਏ ਅਤੇ ਅੰਮ੍ਰਿਤ ਵੇਲੇ ਆਪਣੇ ਆਪ ਪਰਮਾਤਮਾ ਠਾਵੇਗਾ, ਆਪਣੇ ਆਪ ਹੀ ਸਤਸੰਗ ਵਾਹਿਗੁਰੂ ਉੱਦਮ ਬਖਸ਼ ਦੇਗਾ। ਇਸ ਲਈ ਅੰਮ੍ਰਿਤ ਵੇਲੇ ਉੱਠਣਾ ਇਹ ਵੀ ਇੱਕ ਦਾਤ ਹੈ। ਗੁਰਮੁਖ ਨਾਮ ਦਾਨ ਇਸਨਾਨ, ਇਸ਼ਨਾਨ ਕਰਨਾ, ਨਿਤਨੇਮ ਸਿਮਰਨ ਕਰਨਾ, ਫਿਰ ਗੁਰੂ ਕੇ ਚਰਨਾਂ ਦਾ ਧਿਆਨ ਧਰ ਕੇ ਅਤੇ ਗੁਰੂ ਕੀ ਸੰਗਤ ਵੱਲ ਨੂੰ ਚੱਲ ਪੈਣਾ। ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਹੈ ਕਿ ਜਦੋਂ ਆਪਾਂ ਘਰੋਂ ਮਨ ਬਣਾ ਲੈਂਦੇ ਮੈਂ ਗੁਰੂ ਘਰ ਜਾਣਾ, ਹਾਜ਼ਰੀ ਲੱਗਣ ਲੱਗ ਪੈਂਦੀ। ਜਦੋਂ ਘਰੋਂ ਮਨ ਬਣਾ ਰਹੇ ਨਾ ਆਪਾਂ, ਘਰ ਦੇ ਕੰਮ ਕਾਰ ਸਮੇਟਣ ਲੱਗ ਪੈਂਦੇ ਹਾਂ, ਤਿਆਰੀ ਕਰਨ ਲੱਗ ਪੈਂਦੇ, ਛੇਤੀ ਛੇਤੀ ਕਰੋ ਗੁਰੂ ਘਰ ਜਾਣਾ, ਹਾਜ਼ਰੀ ਲੱਗ ਰਹੀ ਸਾਡੀ। ਅਤੇ ਗੁਰੂ ਮਹਾਰਾਜ ਨੂੰ ਧਿਆਨ ਧਰ ਕੇ ਜਦੋਂ ਆਪਾਂ ਤੁਰ ਪੈਂਦੇ ਹਾਂ ਅਤੇ ਜਿੰਨੇ ਕਦਮ ਚੱਲ ਕੇ ਗੁਰੂ ਚਰਨਾਂ 'ਚ ਆਉਂਦੇ ਹਾਂ, ਕਿਸੇ ਵੀ ਕੰਮ ਦਾ ਫਾਰਮੂਲਾ ਉਹਦਾ ਨਿਯਮ ਹੁੰਦਾ ਸਤਸੰਗੀਓ, ਕੋਈ ਵੀ ਜਿਹੜਾ ਸਵਾਲ ਹੈ ਇਹ ਸੋਲਵ ਕਰਨਾ ਅਤੇ ਉਹਦਾ ਸਾਨੂੰ ਫਾਰਮੂਲਾ ਆਉਣਾ ਜ਼ਰੂਰੀ ਹੈ, ਹੱਲ ਬਹੁਤ ਛੇਤੀ ਹੋ ਜਾਂਦਾ। ਇੱਦਾਂ ਹੀ ਕੋਈ ਵੀ ਕੰਮ ਕਰਦੇ ਹਾਂ ਉਹਦੀ ਮਰਿਆਦਾ ਦਾ ਸਾਨੂੰ ਪਤਾ ਆਵੇ ਅਤੇ ਫਲ ਪੂਰਾ ਤਾਂ ਮਿਲਦਾ। ਸੁਣ ਲਿਆ ਹੋਵੇਗਾ ਕਈਆਂ ਮਹਾਂਪੁਰਸ਼ਾਂ ਕੋਲੋਂ, ਗੁਰਮੁਖਾਂ ਕੋਲੋਂ, ਕਿ ਜਦੋਂ ਕਿਸੇ ਗੁਰੂ ਦੀ ਸੰਗਤ ਸਾਧੂ ਦੀ ਸੰਗਤ ਜਾਂਦੇ ਹਾਂ, ਇੱਕ ਇੱਕ ਪੈਰ ਉੱਤੇ 101 ਅਸਮੇਧ ਜਗ ਦਾ ਫਲ ਮਿਲਦਾ। ਅਤੇ ਫਲ ਮਿਲਣ ਦਾ ਸਤਸੰਗੀਓ ਨਿਯਮ ਹੈ, ਮਰਿਆਦਾ ਹੈ। ਇਹ ਨਹੀਂ ਕਿ ਰਾਜ ਨਿੰਦਿਆ ਚੋਰੀ ਕਰਦੇ ਆਉਣ ਡੇ ਆਪਾਂ ਅਤੇ ਸੋਚੀਏ ਫਲ ਮਿਲ ਜੇ, ਨਹੀਂ। ਫਲ ਕਿੱਦਾਂ ਮਿਲਦਾ ਹੈ? ਜਦੋਂ ਤੁਰਨਾ ਨਾ, ਮੈਂ ਆਪਣੇ ਉਸ ਤਾਜ ਦੀ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਇੱਥੇ ਰਹਿੰਦੇ ਨੇ ਇਸ ਸ਼ਹਿਰ ਦੇ ਵਿੱਚ ਹੀ, ਬਜ਼ੁਰਗ ਨੇ ਬਹੁਤ ਜ਼ਿਆਦਾ, ਹੁਣ ਉਹਨਾਂ ਦੀ ਅਵਸਥਾ ਆ ਚੁੱਕੀ, ਉਹਨਾਂ ਦੇ ਬੱਚੇ ਇੱਥੇ ਮਿਲਦੇ ਮੈਨੂੰ। ਸੋਨਾ ਜੀ ਦੇ ਪਾਸੋਂ ਪੜ੍ਹੇ ਹਾਂ ਕਥਾ ਦੀ ਸਤਸੰਗੀਓ ਸੰਥਿਆ ਉਹਨਾਂ ਤੋਂ ਕੀਤੀ ਹੈ। ਬਾਕੀ ਦੀ ਸੰਥਾ ਗਿਆਨੀ ਪ੍ਰੇਮ ਸਿੰਘ ਜੀ, ਗਿਆਨੀ ਹਰਬੰਸ ਸਿੰਘ ਜੀ ਪਰਮਹੰਸ, ਇਹਨਾਂ ਦੇ ਪਾਸੋਂ ਕੀਤੀ ਹੈ।
ਜਿਹੜੇ ਗਿਆਨੀ ਹਰਬੰਸ ਸਿੰਘ ਜੀ ਪਰਮਹੰਸ ਸਨ, ਬੜੇ ਪਿਆਰ ਵਾਲੇ ਅਤੇ ਬੜੇ ਸੁੱਧੇ ਸਾਦੇ ਸੁਭਾਅ ਦੇ, ਫਰੀਦਕੋਟ ਜ਼ਿਲ੍ਹੇ 'ਚ ਪਿੰਡ ਉਹਨਾਂ ਦਾ ਸਿੱਖਾਂ ਵਾਲਾ, 1984 ਦੇ ਹਮਲੇ ਤੋਂ ਬਾਅਦ ਵਿੱਚ ਮਿਹਤੇ ਕਥਾ ਕਰ ਰਹੇ ਸੀ ਗਿਆਨੀ ਹਰਬੰਸ ਸਿੰਘ ਜੀ ਪਰਮਹੰਸ, ਸੰਤਾਂ ਵਰਗੀ ਉਹਦੀ ਆਵਾਜ਼ ਹੈ। ਫੌਜ ਨੇ ਆ ਕੇ ਘੇਰਾ ਪਾ ਲਿਆ, ਕਹਿੰਦੇ ਸੰਤ ਆਏ ਨੇ ਇੱਥੇ ਬੋਲ ਰਹੇ ਸੀ। ਉਹ ਫਿਰ ਸਿੰਘ ਬੁਲਾਇਆ, ਕਹਿੰਦੇ ਆ ਸਿੰਘੋ, ਜਿਹੜਾ ਕਥਾ ਕਰ ਰਿਹਾ ਸੀ ਆ ਸਿੰਘੋ, ਉਹਦੀ ਆਵਾਜ਼ ਜਦੋਂ ਉਹਨਾਂ ਚੈੱਕ ਕੀਤੀ ਕਹਿੰਦੇ ਠੀਕ ਹੈ, ਮਤਲਬ ਉਹਦੀ ਆਵਾਜ਼ ਬਿਲਕੁਲ ਸੰਤਾਂ ਵਰਗੀ। ਸੋ ਤਿੰਨਾਂ ਦੇ ਪਾਸੋਂ ਗੁਰਮਤਿ ਦੀ ਵਿੱਦਿਆ, ਗੁਰਬਾਣੀ ਦੀ ਸੰਥਿਆ ਲਈ ਹੈ। ਕਥਾ ਦੀ ਜਿਹੜੀ ਸੰਥਿਆ ਹੈ, ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਅਤੇ ਗਿਆਨੀ ਜੋਗਿੰਦਰ ਸਿੰਘ ਜੀ ਧਰਮਕੋਟ ਵਾਲੇ, ਤਿੰਨਾਂ ਦੇ ਪਾਸੋਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ, ਮੈਂ ਕਰਾਂ ਉਸਤਾਦ ਜੀ ਗਿਆਨੀ ਸੁਰਜੀਤ ਸਿੰਘ ਜੀ ਨੂੰ ਪੁੱਛਿਆ ਕਿ ਸਿਮਰਨ ਦੀ ਯੁਗਤੀ। ਮੈਨੂੰ ਕਹਿੰਦੇ ਜਦੋਂ ਤੁਰੀਦਾ ਨਾ, ਇੱਕ ਪੈਰ ਧਰਤੀ 'ਤੇ ਰੱਖਣਾ ਅਤੇ ਮੂੰਹ ਤੋਂ ਕਹਿਣਾ ਵਾਹਿ, ਦੂਜਾ ਰੱਖਣਾ ਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੇ ਤੇਜ਼ ਤੁਰਾਂਗੇ ਤਾਂ ਤੇਜ਼ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਜਦੋਂ ਆਵਾਂਗੇ ਇੱਕ ਇੱਕ ਪੈਰ ਉੱਤੇ 101 ਅਸਮੇਧ ਜੱਗ ਦਾ ਫਲ ਮਿਲਦਾ ਪਿਆਰਿਆ। ਯੁਗਤੀ ਹੈ ਇਹ, ਤਾਂ ਆਪਾਂ ਸੁਣਿਆ ਹੋਵੇਗਾ ਕਿ ਅਸਮੇਧ ਜੱਗ ਦਾ ਫਲ ਮਿਲਦਾ, ਪਰ ਗੱਲਾਂ ਕਰਦੇ ਆਈਏ, ਨਿੰਦਿਆ ਚੁਗਲੀ ਕਰਦੇ ਆਈਏ, ਇੱਧਰ ਉੱਧਰ ਵੇਹਦੇ ਆਈਏ, ਤਾਂ ਫਿਰ ਥੋੜ੍ਹਾ ਫਲ ਮਿਲਦਾ। ਫਲ ਤਾਂ ਮਿਲਦਾ ਜੇ ਅਸੀਂ ਉਸ ਵਿਧੀ ਅਨੁਸਾਰ ਆਵਾਂਗੇ। ਤਾਂ ਹੀ ਬਾਣੀ 'ਚ ਲਿਖਿਆ, ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ। ਕਹਿੰਦੇ ਸਾਧੂ ਗੁਰੂ ਨੂੰ ਮਿਲਣ ਜਾਣਾ ਵੇ, ਨਾਲ ਕਿਸੇ ਨੂੰ ਨਾ ਲਓ, ਇਕੱਲੇ ਤੁਰ ਪਾਓ। ਇਹਦਾ ਕਾਰਨ ਇਹੀ ਹੈ ਕਿ ਜਦੋਂ ਆਪਾਂ ਦੋ ਜਣੇ ਤੁਰ ਪੈਂਦੇ, ਕੋਈ ਨਾ ਕੋਈ ਗੱਲ ਵਿੱਚ ਛਿੜ ਪੈਂਦੀ ਹੈ। ਕਈ ਵਾਰ ਤਜਰਬਾ ਵੀ ਕੀਤਾ ਸਤਸੰਗੀਓ, ਪਾੜ ਕੇ ਤੇ ਤੁਰਦੇ ਫਿਰਦੇ ਕਰਨ ਲੱਗ ਪਈ ਹੈ ਨਾ, ਕਿ ਉਹਦਾ ਕੋਈ ਨਾ ਕੋਈ ਰਾਜ ਮਿਲ ਹੀ ਪੈਂਦਾ, ਕੋਈ ਫਤਿਹ ਬੁਲਾ ਤੇ ਕਿਸੇ ਨੇ ਕਿਸੇ ਸੁੱਖ ਸਾਂਦ ਪੁੱਛ ਲਈ, ਜੇ ਨਾਮ ਜਵਾਬ ਦੇਈਏ ਤਾਂ ਵੀ ਠੀਕ ਨਹੀਂ, ਜੇ ਜਵਾਬ ਦੇਈਏ ਤਾਂ ਸਤਸੰਗ ਫਿਰ ਉਹ ਮਾਰੇ ਦੀ ਬਾਣੀ ਦੇ ਵਿੱਚ ਬੋਲਣਾ ਨਹੀਂ ਚਾਹੀਦਾ। ਪੰਜ ਬਾਣੀਆਂ ਦੇ ਨਿਤਨੇ ਵਿੱਚ ਬੋਲਣਾ ਨਹੀਂ ਚਾਹੀਦਾ। ਪੰਜ ਪਿਆਰੇ ਸਾਹਿਬ ਜਦੋਂ ਅੰਮ੍ਰਿਤ ਛਕਾਉਂਦੇ ਨੇ ਵਿੱਚ ਉਹ ਬੋਲਦੇ ਨੇ, ਬਿਲਕੁਲ ਅਖੰਡ ਜਾਪ ਹੁੰਦਾ। ਦੂਸਰੀ ਬੇਨਤੀ ਕਿ ਕੋਈ ਵੀ ਬਾਣੀ ਪੜ੍ਹਨੀ ਹੈ, ਉਹਦੀਆਂ ਲਾਸਟ ਦੀਆਂ ਪੰਕਤੀਆਂ ਦੋ ਪੜ੍ਹ ਕੇ ਫਿਰ ਨਮਸਕਾਰ ਕਰਨੀ ਬਾਣੀ ਨੂੰ। ਪੰਜ ਪਿਆਰੇ ਸਾਹਿਬ ਵੀ ਜਦੋਂ ਅੰਮ੍ਰਿਤ ਛਕਾਉਂਦੇ, ਉਹ ਤੋਂ ਅਖੰਡ ਅਤੇ ਜਾਪ ਕੋਈ ਨਹੀਂ ਹੋਏਗਾ। ਅਰਦਾਸ ਕਰਕੇ ਪੰਜ ਪਿਆਰੇ ਸਾਹਿਬਾਨ ਗੁਰੂ ਕੀ ਆਗਿਆ ਲੈ ਕੇ, ਹੁਕਮ ਲੈ ਕੇ ਅੰਮ੍ਰਿਤਮਈ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਦੇ ਨੇ। ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਲਾਸਟਲੀਆਂ ਪੰਕਤੀਆਂ, ਜਿਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਇੱਥੇ ਖਿਆਲ ਕਰਨਾ, ਜਿਨੀ ਨਾਮ 'ਤੇ ਆਇਆ ਗਏ, ਜੇ ਗਏ ਮਸਕਤ ਕਾਲ ਪੜ੍ਹ ਕੇ ਚੱਲ ਜਾਣ ਗਲਤ ਹੈ, ਗਏ ਨਹੀਂ ਉੱਥੇ, ਗਏ ਗਏ ਹੁੰਦਾ ਗੱਗੇ ਦਾ ਨਾਮ ਗਏ, ਗੱਗਾ ਈੜੀ ਲਾਂ ਗਏ, ਉੱਥੇ ਪਾਠ ਕਰਨਾ ਗਏ ਮਸਕਤ ਕਾਲ, ਜਿਨੀ ਨਾਮ, ਇੱਥੇ ਵੀ ਖਿਆਲ ਕਰਨਾ, ਜਿਨੀ ਨਹੀਂ ਗਾ, ਜੇ ਜਿੰਨੀ ਪੜ੍ਹਤਾ ਤਾਂ ਅਸੀਂ ਗਲਤ ਹੈ, ਉੱਥੇ ਟਿੱਪੀ ਹੈ ਨਹੀਂ ਗੀ, ਥੱਲੇ ਹਾਹਾ ਹੈ ਨਹੀਂ, ਜੱਜੇ ਸਿਹਾਰੀ ਅਤੇ ਨੰਨੇ ਬਿਹਾਰੀ ਹੈ, ਜਿਨੀ ਭੋਲਾ ਜਿਹਾ, ਜਿਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ ਇੱਥੇ ਠਹਿਰਨਾ, ਨਾਨਕ ਤੇ ਮੁੱਖ ਉਜਲੇ, ਜੇ ਆਪਾਂ ਪੜ੍ਹ ਜਾਂਗੇ ਨਾਨਕ ਤੇ ਮੁੱਖ ਉਜਲੇ ਗਲਤ ਹੈ, ਨਾਨਕ 'ਤੇ ਠਹਿਰਨਾ ਥੋੜ੍ਹਾ ਜਿਹਾ, ਨਾਨਕ ਜੀ ਕਹਿੰਦੇ ਨੇ ਨਾਨਕ ਤੇ ਮੁੱਖ ਉਜਲੇ, ਜਿਨ੍ਹਾਂ ਨੇ ਨਾਮ 'ਤੇ ਆਇਆ ਕਾਲ ਕਮਾਈ ਕੀਤੀ ਉਹ ਮੂੰਹ ਪਵਿੱਤਰ ਹੈ। ਅਤੇ ਜੇ ਆਪਾਂ ਪੜ੍ਹ ਜਾਂਗੇ ਨਾਨਕ ਤੇ ਮੁੱਖ ਉਜਲੇ, ਨਾਨਕ ਵੀ ਅਤੇ ਮੂੰਹ ਹੀ ਉਜਲ, ਗਲਤ ਹੋ ਗਿਆ ਨਾ। ਇਸ ਵਾਸਤੇ ਬਾਣੀ ਨੂੰ ਥੋੜ੍ਹਾ ਪੜ੍ਹੋ, ਧਿਆਨ ਨਾਲ ਪੜ੍ਹੋ, ਧਿਆਨ ਦੇ ਕੇ ਪੜ੍ਹੋ, ਵਿਸ਼ਰਾਮ ਲਾ ਕੇ ਪੜ੍ਹੋ, ਅਰਥ ਦੇ ਉੱਤੇ ਧਿਆਨ ਦੇ ਕੇ ਪੜ੍ਹੋ, ਅਤੇ ਜ਼ਿਆਦਾ ਅਨੰਤ ਅਤੇ ਜ਼ਿਆਦਾ ਫਲ ਮਿਲਦਾ ਪਿਆਰਿਓ। ਇਸ ਲਈ ਨਾਨਕ ਤੇ ਮੁੱਖ ਉਜਲੇ, ਕੇਤੀ ਛੁੱਟੀ ਨਾਲ ਨਾਨਕ ਜੀ ਕਹਿੰਦੇ ਨੇ, ਤੇ ਮੁੱਖ ਉਜਲੇ, ਉਹ ਮੂੰਹ ਪਵਿੱਤਰ ਨੇ, ਪਾਵਨ ਹਨ, ਉੱਜੜ ਹਨ, ਉਹਨਾਂ ਦੇ ਨਾਲ ਹੋਰ ਕਿੰਨੇ ਜੀਵ ਤਰ ਗਏ। ਇਹ ਪੰਕਤੀਆਂ ਦੁਆਰਾ ਪੜ੍ਹਨੀਆਂ, ਫਤਿਹ ਬੁਲਾਉਣੀ, ਫਿਰ ਜਾਪ ਸਾਹਿਬ ਸ਼ੁਰੂ ਕਰਨਾ, ਜਾਪ ਸਾਹਿਬ ਦੀਆਂ ਲਾਸਟਲੀਆਂ ਪੰਕਤੀਆਂ, ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾੰਗ ਸੰਗੇ ਅਪੰਗੰ ਵਿਭੂਤੇ, ਦੁਆਰਾ ਪੜ੍ਹਨੀਆਂ, ਫਤਿਹ ਬੁਲਾਉਣੀ ਹੈ। ਫਿਰ ਸਵੀਆਂ ਦੀ ਸਤਸੰਗੀ ਪੰਕਤੀ ਹੈ ਲਾਸਟ ਵਾਲੀਆਂ, ਕੋ ਬੁੱਤਾਨ ਕੋ ਪੂਜਿਤ ਹੈ ਪਾਸ,
ਉਹ ਮ੍ਰਿਤਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ ਸਭ ਹੀ ਜੱਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਦੁਬਾਰਾ ਪੜ੍ਹਨੀ ਆ, ਫਤਿਹ ਬੁਲਾਉਣੀ ਆ। ਫਿਰ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦਾਰ, ਬਾਹੀਂ ਗਹੇ ਕੀ ਰਾਜਸ ਗੋਬਿੰਦ ਦਾਸ ਤੁਹਾਰ। ਇਹ ਪੰਕਤੀ ਦੁਆਰਾ ਪੜ੍ਹਨੀ ਆ, ਫਤਿਹ ਫਿਰ ਬੁਲਾਉਣੀ ਹੈ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਆਨੰਦ ਸਾਹਿਬ ਜੀ ਦੀਆਂ ਸਮਾਪਤੀ ਦੀਆਂ ਪੰਕਤੀਆਂ ਦੁਆਰਾ ਪੜ੍ਹ ਕੇ ਫਤਿਹ ਬੁਲਾਉਣੀ ਹੈ। ਭਾਵਕ ਜਦੋਂ ਅਸੀਂ ਤੁਰ ਫਿਰ ਕੇ ਨਿਤਨੇਮ ਕਰਦੇ ਹਾਂ ਸਤਸੰਗ, ਕੋਈ ਨਾ ਕੋਈ ਮਿਲ ਪੈਂਦਾ ਜਾਂ ਸਾਡਾ ਧਿਆਨ ਇੱਧਰ ਉੱਧਰ ਚਲਾ ਜਾਂਦਾ, ਯਤਨ ਕਰੋ ਕਿ ਪੰਜ ਬਾਣੀਆਂ ਦਾ ਨਿਤਨੇਮ ਘੱਟ ਤੋਂ ਘੱਟ ਸੁਰਤ ਜੋੜ ਕੇ ਧਿਆਨ ਧਰ ਕੇ ਅਤੇ ਫਿਰ ਪੜ੍ਹੀਏ, ਜ਼ਿਆਦਾ ਲਾਭ ਮਿਲੇਗਾ। ਸਵਾਲ ਕਰਤਾ ਕਿਸੇ ਨੇ ਕਿ ਅਸੀਂ ਕੰਮ 'ਤੇ ਹੁੰਦੇ ਹਾਂ ਅਤੇ ਕੀ ਕੀਤਾ ਜਾਵੇ, ਸਵੇਰੇ ਉੱਠਦੇ ਹਾਂ ਚਾਰ ਛੇਤੀ ਛੇਤੀ 4 ਵਜੇ ਗੱਡੀ ਲੈ ਕੇ ਜਾਣਾ ਜਾਂ 3 ਵਜੇ, ਅਤੇ ਬੇਨਤੀ ਕੀਤੀ ਸੀ ਕਿ ਭਾਈ ਇਸ਼ਨਾਨ ਪਾਨ ਕਰ ਲਓ, ਰਸਤੇ 'ਚ ਆਪਾਂ ਨਿਤਨੇਮ ਬਾਣੀ ਪੜ੍ਹ ਸਕਦੇ ਹਾਂ ਜਾਂ ਸੁਣ ਸਕਦੇ ਹਾਂ। ਕਈਆਂ ਦਾ ਸਵਾਲ ਹੁੰਦਾ ਕਿ ਅਸੀਂ ਕੰਮ ਕਰਦੇ ਹਾਂ ਕਿਸੇ ਫੈਕਟਰੀ 'ਚ ਜਾਂ ਕਿਤੇ, ਖੜਕਾ ਦੜਕਾ ਉੱਥੇ ਬੜਾ ਹੋ ਰਿਹਾ, ਨਿਤਨੇਮ ਨਹੀਂ ਹੋ ਰਿਹਾ, ਅਤੇ ਸਤਸੰਗ ਹੈੱਡਫੋਨ ਲਾ ਕੇ ਆਪਾਂ ਬਾਣੀ ਦਾ ਨਿਤਨੇਮ ਸੁਣ ਸਕਦੇ ਹਾਂ। ਸੁਣ ਤੇ ਪੁਨੀਤ ਕਹਿਤੇ ਪਵਿੱਤਰ, ਸੁਣਨ ਦਾ ਲਾਭ ਜ਼ਿਆਦਾ ਅਤੇ ਸਤਸੰਗ ਬੋਲਣ ਦਾ ਲਾਭ ਘੱਟ। ਸੋਹਣੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ, ਉਹ 'ਚ ਬਣ ਆਪਾਂ ਪੜ੍ਹਦੇ ਹਾਂ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਪੁਨੀਤ, 3 ਦਰਜੇ ਵੱਧ ਫਲ, 3 ਵਾਰਾਂ ਕਹੀਏ ਪਵਿੱਤਰ ਪਵਿੱਤਰ ਪਵਿੱਤਰ ਫਿਰ ਬਣਦਾ ਪੁਨੀਤ। ਅਤੇ ਮਹਾਰਾਜ ਕਹਿੰਦੇ ਸੁਣ ਤੇ ਪੁਨੀਤ, ਸੁਣਨ ਵਾਲੇ ਪੁਨੀਤ ਨੇ, ਬਹੁਤੇ ਪਵਿੱਤਰ ਬਹੁਤੇ ਪਵਿੱਤਰ। ਅਤੇ ਕਹਿਣ ਵਾਲੇ ਜਿਹੜੇ ਕਹਿੰਦੇ ਨੇ, ਜਿਹੜੇ ਬਾਣੀ ਪੜ੍ਹਦੇ ਨੇ ਸੁਣਾਉਂਦੇ ਨੇ, ਉਹ ਪੁਨੀਤ ਉਹ ਪਵਿੱਤਰ। ਇਸ ਲਈ ਸੱਚੇ ਪਾਤਸ਼ਾਹ ਮਿਹਰ ਕਰਨ, ਜਿੱਦਾਂ ਵੀ ਹੋ ਸਕੇ ਬਾਣੀ ਨਾਲ ਜੁੜਨਾ ਸਤਸੰਗੀਓ, ਨਿਤਨੇਮ ਸੁਣ ਲਓ, ਜਿੱਦਣ ਵਿਹਲ ਉੱਦਣ ਟੇਕੇ ਕਰ ਲਓ, ਜਿੱਦਣ ਜੇ ਨਹੀਂ ਕੰਮ ਹੈ ਆਪਾਂ ਨੂੰ ਤਾਂ ਕੰਮ ਦੇ ਵਿੱਚ ਆਪਾਂ ਸਤਸੰਗੀ ਜਿਹੜਾ ਹੈ ਨਿਤਨੇਮ ਆਪਣਾ ਛੱਡਣਾ ਨਹੀਂ, ਨਿਤਨੇਮ ਗੁਰੂ ਦੇ ਸਿੱਖ ਨੇ ਜ਼ਰੂਰ ਕਰਨਾ, ਗੁਰੂ ਕਿਰਪਾ ਕਰਨ। ਸੋ ਮੈਂ ਬੇਨਤੀ ਕਰ ਰਿਹਾ ਸੀ, ਉਸਤਾਦ ਜੀ ਨੇ ਦੱਸਿਆ ਕਿ ਜਦੋਂ ਸੰਗਤ ਵਿੱਚ ਆਉਣਾ ਹੈ, ਤੁਰਨਾ ਹੈ ਜਾਂ ਕਿਤੇ ਵੀ ਜਾਣਾ ਹੈ, ਤਾਂ ਇੱਕ ਪੈਰ ਰੱਖੋ ਧਰਤੀ 'ਤੇ ਵਾਹੇ, ਦੂਜਾ ਰੱਖੋ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਮਿਹਰ ਕਰਦਾ ਫਿਰ ਜ਼ਿਆਦਾ ਫਲ ਮਿਲਦਾ ਸਤਸੰਗ ਜੀ। ਗੁਰਾਂ ਨੇ ਕਿਰਪਾ ਕੀਤੀ ਹੈ, ਗੁਰੂ ਕੀ ਸੰਗਤ ਵਿੱਚ ਆਏ ਹਾਂ, ਗੁਰੂ ਕੇ ਦਰਸ਼ਨ ਕੀਤੇ ਨੇ, ਲਾਹੀ ਬਾਣੀ ਦਾ ਆਨੰਦ ਮਾਣਿਆ ਹੈ, ਅੰਮ੍ਰਿਤ ਵੇਲੇ ਗੁਰਾਂ ਨੇ ਅੰਮ੍ਰਿਤਮਈ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸੋ ਆਏ ਹੋਏ ਮੁੱਖ ਵਾਕ ਦੇ ਵਿਚਾਰ ਗੁਰੂ ਮਹਾਰਾਜ ਮਿਹਰ ਕਰਨ, ਜੋ ਸੁੱਖ ਦਰਸ਼ਨ ਪੇਖ ਅਤੇ ਪਿਆਰੇ ਮੁੱਖ 'ਤੇ ਕਹਿਣ ਨਾ ਜਾਏ, ਜੋ ਪਿਆਰੇ ਹੋ ਗੁਰੂ ਕੇ ਦਰਸ਼ਨ ਕਰਨ ਦਾ ਸੁੱਖ ਹੈ, ਇਹਨਾਂ ਮੂੰਹ ਤੋਂ ਕਿਹਾ ਨਹੀਂ ਜਾ ਸਕਦਾ, ਇੰਨਾ ਸੁੱਖ ਹੈ ਗੁਰੂ ਕੇ ਦਰਸ਼ਨਾਂ ਦਾ। ਸੋ ਪਿਆਰ ਨਾਲ ਬੋਲੀਏ।

ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜੁਨ ਮਾਹੇ ਤਰੀ। ਪੱਟ ਕਹਿੰਦੇ ਨੇ ਕਿ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ। ਜਦੋਂ ਗੁਰੂ ਰਾਮਦਾਸ ਜੀ ਸੱਚਖੰਡ ਚੱਲੇ ਛਤਰ ਸਿੰਘਾਸਨ ਪ੍ਰਥਮੀ, ਸਾਰਾ ਧਰਤੀ ਦਾ ਰਾਜ, ਧਰਤੀ ਦਾ ਚਵਰ ਛਤਰ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਅਤੇ ਸੱਚਖੰਡ ਚਲੇ ਗਏ। ਇਸ ਲਈ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਨੇ। ਸਤਸੰਗੀਓ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬਾਨ ਦੇ ਜਿਹੜੇ ਗੁਰਪੁਰਬ ਨੇ ਨਾ ਸਤਸੰਗੀਓ, ਜਦੋਂ ਈਸਰੀ ਸੰਮਤ ਨਹੀਂ ਸੀ ਚੱਲੀ, ਇਹ ਤਾਂ ਗੋਰਿਆਂ ਦਾ ਰਾਜ ਪੰਜਾਬ ਦੇ ਵਿੱਚ ਹੋਇਆ, ਜਦੋਂ ਕਪਟ ਦੇ ਨਾਲ, ਛਲ ਦੇ ਨਾਲ, ਧੋਖੇ ਨਾਲ ਫੁੱਟ ਪਾ ਕੇ ਅਤੇ ਰਾਜ ਜਿਹੜਾ ਸਾਡਾ ਸੀ ਖੋਇਆ ਗੋਰਿਆਂ ਨੇ ਧੋਖੇ ਨਾਲ। ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਅੰਗਰੇਜ਼ੀ ਨੂੰ ਦਫ਼ਤਰੀ ਭਾਸ਼ਾ ਬਣਾ ਤਾ ਕਿ ਜਿਹੜਾ ਵੀ ਵਿਅਕਤੀ ਅੰਗਰੇਜ਼ੀ ਸਿੱਖੇਗਾ ਉਸ ਨੂੰ ਜੌਬ ਮਿਲੇਗੀ ਸਰਕਾਰੀ। ਕਮਰਸਲੀ ਕਰ ਦਿੱਤੀ, ਜ਼ਰੂਰੀ ਕਰ ਦਿੱਤੀ ਅੰਗਰੇਜ਼ੀ ਪੜ੍ਹਾਈ। ਜਦੋਂ ਮੁਗਲਾਂ ਦਾ ਰਾਜ ਸੀ, ਮੁਗਲਾਂ ਨੇ ਜਿਹੜੀ ਫਾਰਸੀ ਸੀ ਇਹਨੂੰ ਲਾਜ਼ਮੀ ਕਰਤਾ ਕਿ ਜਿਹੜਾ ਫਾਰਸੀ ਪੜ੍ਹੇਗਾ ਉਹੀ ਪਟਵਾਰੀ ਜਾਂ ਸਰਕਾਰੀ ਕੰਮਾਂ 'ਚ ਲੱਗ ਸਕਦਾ। ਸੋ ਅੰਗਰੇਜ਼ਾਂ ਨੇ ਅੰਗਰੇਜ਼ੀ ਸ਼ੁਰੂ ਕਰਤੀ। ਜਿਹੜੀ ਅੰਗਰੇਜ਼ੀ ਸੰਮਤ ਹੈ ਜਾਂ ਅੰਗਰੇਜ਼ੀ ਜਿਹੜੇ ਮਹੀਨੇ ਆਪਾਂ ਹੁਣ ਕਹਿੰਦੇ ਹਾਂ, ਇਹ ਸਤਸੰਗ ਇਹ ਗੋਰਿਆਂ ਨੇ ਚਾਲੂ ਕੀਤੇ, ਇਹ ਤੋਂ ਪਹਿਲਾਂ ਨਹੀਂ ਸੀ ਕੁਛ ਵੀ। ਇਹਨਾਂ ਤੋਂ ਪਹਿਲਾਂ ਜਿਹੜਾ ਸੀ ਦੇਸੀ ਅਤੇ ਜਿਹੜੇ ਸੀ ਸੁਦੀ ਅਤੇ ਵਧੀ ਚੱਲਦੇ ਸੀ। ਗੁਰੂ ਸਾਹਿਬ ਜੀ ਦੇ ਵੇਲੇ ਜਿੰਨੇ ਗੁਰੂ ਨੇ ਹੁਕਮਨਾਮੇ ਜਾਰੀ ਕੀਤੇ ਨੇ, ਗੁਰੂ ਸਾਹਿਬ ਜੀ ਹੁਕਮਨਾਮੇ ਲਿਖਦੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਜਾਂ ਕੋਈ ਵੀ ਗ੍ਰੰਥ ਲਿਖਦੇ ਅਤੇ ਉਹਦੇ 'ਤੇ ਸੱਚੇ ਪਾਤਸ਼ਾਹ ਸੰਮਤ ਲਿਖਦੇ। ਜਿਹੜੀ ਸੰਮਤ ਹੁੰਦੀ ਹੈ ਇਹ ਈਸਵੀ ਨਾਲੋਂ 57 ਸਾਲ ਵੱਡੀ ਹੁੰਦੀ ਹੈ। 57 ਸਾਲ ਮੰਨ ਲਓ, ਜਿੱਦਾਂ ਹੁਣ 2026 ਹੈ ਅਤੇ 2026 ਦੇ ਵਿੱਚ 57 ਪਲੱਸ ਕਰ ਦਿਓ ਜਿੰਨਾ ਆ ਜਾਏ ਅਤੇ ਉਹ ਬਿਕਰਮੀ ਚੱਲ ਰਹੀ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਹੈ 1663 ਬਿਕਰਮੀ ਅਤੇ 1606 ਈਸਵੀ ਨੂੰ ਹੋਈ, ਮਤਲਬ 30 ਮਈ ਔਰ 1606 ਈਸਵੀ ਔਰ ਜੇਠ ਸੁਦੀ ਚਾਰ ਨੂੰ ਸਤਸੰਗੀਓ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਬ ਹੈ 1663 ਸੋ ਬਿਖਰੀ 2 ਹਾੜ ਨੂੰ ਹੋਇਆ। ਹੁਣ ਇੱਥੇ 3 ਤਰੀਕਾਂ ਮੈਂ ਬੋਲ ਰਿਹਾ, 3 ਤਰੀਕਾਂ। ਇੱਕ ਤਾਂ ਜੇਠ ਸੁਦੀ ਚਾਰ, ਦੂਜਾ 2 ਹਾੜ, ਤੀਸਰਾ 30 ਮਈ। ਇਸ ਲਈ ਇਹ 3 ਹਨ ਸਤਸੰਗੀਓ। ਇੱਕ ਤਾਂ ਹੁਣ ਜਿਹੜੀ ਚੱਲ ਰਹੀ ਈਸਵੀ, ਆਪਾਂ ਜ਼ਿਆਦਾ ਇਹੀ ਵਰਤ ਰਹੇ ਹਾਂ, ਅਤੇ ਈਸਵੀ ਦੇ ਵਿੱਚ ਅੱਜ ਤਰੀਕ 18 ਜੂਨ ਅਤੇ 2026 ਸਤਸੰਗੀਓ। ਜੇ ਆਪਾਂ ਅੰਗਰੇਜ਼ੀ ਜਿਹੜਾ ਦੇਸੀ ਮਹੀਨਾ ਉਹਦਾ ਹਿਸਾਬ ਲਾਵਾਂਗੇ ਤਾਂ 3 ਸਤਸੰਗੀਓ ਹਾੜ, ਅਤੇ ਜੇ ਅੱਜ ਅਸੀਂ ਵੇਖਾਂਗੇ ਜਿਹੜੀ ਬਿਕਰਮੀ ਸੰਮਤ ਦਾ ਸੁਦੀ ਬਦੀ ਦਾ ਸਤਸੰਗੀਓ, ਉਹਦੇ ਵਿੱਚ ਅੱਜ 4, ਮਤਲਬ ਕਿ ਜਿਹੜਾ ਹਾੜ ਹੈ ਇਹ 3 ਅਤੇ ਸੁਦੀ ਅੱਜ 4 ਅਤੇ ਅੰਗਰੇਜ਼ੀ ਤਰੀਕ ਅੱਜ 18। ਇਹ ਚੀਜ਼ਾਂ ਨੇ, ਹੋਰ ਸੌਖਾ ਸਮਝਿਓ। ਮੁੰਬਈ ਵਿਖੇ ਭੈਣ ਜੀ ਮੇਰੇ ਕੋਲ ਆਏ ਅਤੇ ਕਹਿੰਦੇ, ਬਾਬਾ ਜੀ ਮੇਰੇ ਬੱਚੇ ਦਾ ਜਨਮ ਹੋਇਆ ਸੀ, ਜਿੱਦਣ ਗੁਰੂ ਨਾਨਕ ਦੇਵ ਦਾ ਗੁਰਪੁਰਬ ਮਨਾ ਰਹੇ ਸੀ ਨਾ ਅਸੀਂ, ਕਹਿੰਦੇ ਉੱਦਣ ਮਹਾਰਾਜ ਦਾ ਗੁਰਪੁਰਬ ਸੀ ਅਤੇ ਉਸ ਦਿਨ ਮੇਰੇ ਬੱਚੇ ਦਾ ਜਨਮ ਹੋਇਆ ਸੀ, ਪਰ ਹੁਣ ਜਦੋਂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਆਉਂਦਾ ਅਤੇ ਮੇਰੇ ਬੱਚੇ ਦਾ ਜਨਮ ਦਿਨ ਉੱਦਣ ਕਿਉਂ ਨਹੀਂ ਆਉਂਦਾ। ਮੈਂ ਬੇਨਤੀ ਕੀਤੀ, ਭੈਣ ਤੁਸੀਂ ਅੰਗਰੇਜ਼ੀ ਤਰੀਕ ਦੀ ਪੂਛ ਫੜ ਲਈ, ਜਿੱਦਣ ਉਦਣ ਉਸ ਦਿਨ ਜਿੱਦਣ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਕੱਤਕ ਦੀ ਪੂਰਨਮਾਸੀ ਨੂੰ, ਜੇ ਤਾਂ ਤੁਸੀਂ ਕੱਤਕ ਦੀ ਪੂਰਨਮਾਸੀ ਨੂੰ ਲੈ ਲੈਂਦੇ ਕਿ ਸਾਡੇ ਬੱਚੇ ਦਾ ਜਨਮ ਕੱਤਕ ਦੀ ਪੂਰਨਮਾਸੀ ਨੂੰ ਹੋਇਆ ਅਤੇ ਹਰੇਕ ਸਾਲ ਤੁਸੀਂ ਕੱਤਕ ਦੀ ਪੂਰਨਮਾਸੀ ਨੂੰ ਮਨਾਉਣਾ ਸੀ,
ਤੁਸਾਂ ਉਹ ਕੱਤਕ ਦੀ ਪੂਰਨਵਾਸੀ ਨਹੀਂ ਵੇਖੀ ਤੁਸੀਂ ਅੰਗਰੇਜ਼ੀ ਤਰੀਕ ਉਹ ਦਿਨ ਕਿੰਨੀ ਸੀ ਉਹ ਵੇਖੀ ਉਹ ਗਾਂਹ ਪਿਛਾਂ ਜਾਂਦੀ ਰਹਿੰਦੀ ਹੈ ਅੱਗੇ ਪਿੱਛੇ ਜਾਂਦੀ ਰਹਿੰਦੀ ਹੈ ਇਸ ਲਈ ਇਹ ਫਰਕ ਪੈ ਜਾਂਦਾ ਸਤਸੰਗ ਜੀ ਇੱਦਾਂ ਹੀ ਗੁਰੂ ਅਰਜਨ ਦੇਵ ਜਿਹੜਾ ਸ਼ਹੀਦੀ ਗੁਰਪੁਰਬ ਹੈ ਜੇ ਤਾਂ ਸੁਦੀ ਅਤੇ ਬਦੀ ਦੇ ਅਨੁਸਾਰ ਵੇਖਾਂਗੇ ਤਾਂ ਅੱਜ ਆਉਂਦਾ ਕਿਉਂਕਿ ਜੇ ਹਾੜ ਸੁਦੀ ਸੋ ਸਤਸੰਗ ਜੀ ਉਚਾਰਨ ਅਤੇ ਇਹ ਕੁਛ ਜਿਹੜੇ ਆਮ ਸੰਗਤ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਹੁਣ ਸੁਦੀ ਅਤੇ ਵਧੀ ਕੀ ਹੁੰਦੀ ਹੈ ਸੁਦੀ ਅਤੇ ਵਧੀ ਜਿਹੜੀ ਹੁੰਦੀ ਸਤਸੰਗ ਇਹ ਚੰਦਰਮਾ ਦੇ ਹਿਸਾਬ ਨਾਲ ਹੁੰਦੀ ਹੈ ਜਿਹੜਾ ਚੰਦਰਮਾ ਦਾ ਮਹੀਨਾ ਹੁੰਦਾ ਨਾ ਜਿਹਨੂੰ ਪੂਰਨ ਮਾਸੀ ਕਹਿੰਦੇ ਪੂਰਨ ਦਾ ਅਰਥ ਪੂਰੀ ਹੋ ਗਈ ਮਾਸੀ ਦਾ ਅਰਥ ਮਹੀਨਾ ਜਿੱਦਣ ਚੰਦਰਮਾ ਚੜ੍ਹਿਆ ਹੈ ਉਦੋਂ ਤੋਂ ਲੈ ਕੇ ਅਤੇ ਅਗਲੇ 15 ਦਿਨ ਜਿੱਦਾਂ ਹੁਣ ਮੱਸਿਆ ਸੀ 15 ਨੂੰ ਸਤਸੰਗਿਓ ਅਤੇ ਇਸੇ ਪ੍ਰਕਾਰ ਗਾਂਹ ਗਿਣੀ ਜਾਵਾਂਗੇ ਅਤੇ ਅੱਜ ਹੋ ਗਈ 4 ਭਾਵ ਅੱਜ 4 ਦਿਨ ਹੋ ਗਏ ਮੱਸਿਆ ਨੂੰ ਇਸ ਲਈ ਹਾੜ ਜੇਠ ਸੁਦੀ ਜਿਹੜੀ ਹੈ ਸਤਸੰਗਿਓ ਅੱਜ ਹੈ 4 ਅਤੇ ਇਸ ਤੋਂ ਅੱਗੇ ਜਿਹੜਾ ਸਤਸੰਗ ਚੱਲਣਾ ਉਹ ਵਧੀ ਵਧੀ ਕਹਿੰਦੇ ਹਨੇਰ ਪੱਖ ਇੱਕ ਚਾਨਣ ਪੱਖ ਅਤੇ ਇੱਕ ਹਨੇਰ ਪੱਖ ਉਹ ਹੈ ਪੁੰਨਿਆ ਦੇ ਹਿਸਾਬ ਨਾਲ ਜਿੱਦਣ ਪੁੰਨਿਆ ਹੋਵੇਗੀ ਜਿੱਦਣ ਪੂਰਨ ਜਿਹੜਾ ਚੰਦਰਮਾ ਪੂਰਾ ਹੋ ਜਾਏਗਾ ਮੱਸਿਆ ਵਤੋਂ ਗਾਂਹ ਚੰਦਰਮਾ ਲਗਾਤਾਰ ਵਾਧਾ ਵਾਧਾ ਵਾਧਾ ਵਾਧਾ 15 ਦਿਨ ਤੱਕ ਚੰਦਰਮਾ ਪੂਰਾ ਹੋ ਗਿਆ ਉਹਨੂੰ ਕਹਿੰਦੇ ਪੂਰਨ ਮਾਸੀ ਉਦਣ ਚੱਲ ਪੈਣੀ ਸਤਸੰਗ ਉਹ ਵਧੀ ਅਤੇ ਵਧੀ ਦੇ ਫਿਰ 15 ਦਿਨ ਹੋਏ ਉਹਦੇ ਫਿਰ ਮੱਸਿਆ ਆ ਜਾਣੀ ਫਿਰ ਸੁਦੀ ਚੱਲ ਪਈ ਇਹ ਹੈ ਇਸ ਲਈ ਇਹ ਥੋੜ੍ਹਾ ਜਿਹਾ ਲੰਮਾ ਪ੍ਰੋਸੀਜਰ ਹੈ ਇਹਦੀ ਸਮਝ ਨਹੀਂ ਆਉਂਦੀ ਅੰਗਰੇਜ਼ੀ ਤਰੀਕਾਂ ਸਿੱਧੀਆਂ ਉਹ ਆਪਾਂ ਪੜ੍ਹ ਦਿੰਦੇ ਹਾਂ ਇਹਦਾ ਬਾਅਦ ਬਾਅਦ ਚੱਲਿਆ ਜਦੋਂ ਸਾਡੇ ਗੁਰਪੁਰਬ ਮਨਾਉਣ ਲੱਗੇ ਕੁਛ ਵਿਦਵਾਨ ਜਿਹੜੇ ਸੀ ਉਹ ਸੁਦੀ ਅਤੇ ਵਧੀ ਕੁਛ ਵਿਦਵਾਨ ਜਿਹੜੇ ਸੀ ਇਹ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਕੁਛ ਵਿਦਵਾਨ ਅੰਗਰੇਜ਼ੀ ਦੇ ਹਿਸਾਬ ਨਾਲ ਕਹਿਣ ਲੱਗੇ ਕਿ ਆਪਾਂ ਫਿਕਸ ਕਰ ਦੇਣੇ ਚਾਹੀਦੇ ਇਹ ਕਾਰਨ ਹੈ ਸਤਸੰਗ ਕਿ ਗਾਂਹ ਪਿਛਾਂ ਗੁਰਪੁਰਬਾਂ ਦੀਆਂ ਤਰੀਕਾਂ ਆਉਂਦੀਆਂ ਰਹਿੰਦੀ ਆ ਸੋ ਗੁਰੂ ਮੇਹਰ ਕਰਨ ਬੈਰਾੜੀ ਮਹੱਲਾ ਚੌਥਾ ਚੌਥੇ ਪਾਤਸ਼ਾਹ ਜੀ ਮੇਹਰ ਕਰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੈ ਭਾਈ ਜਿਹੜਾ ਵਾਹਿਗੁਰੂ ਦਾ ਪਿਆਰਾ ਨਾ ਹਰ ਜਨ ਦਾ ਅਰਥ ਹਰੀ ਦਾ ਪਿਆਰਾ ਰਾਮ ਨਾਮ ਗੁਣ ਗਾਵੈ ਉਹ ਵਾਹਿਗੁਰੂ ਦਾ ਨਾਮ ਜਪਦਾ ਹੈ ਅਤੇ ਵਾਹਿਗੁਰੂ ਦੇ ਹੀ ਗੁਣ ਗਾਉਂਦਾ ਹੈ ਉਹ ਪਰਮੇਸ਼ਰ ਦਾ ਨਾਮ ਜਪਦਾ ਅਤੇ ਪਰਮੇਸ਼ਰ ਦੇ ਹੀ ਗੁਣ ਗਾਉਂਦਾ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਦਾ ਅਰਥ ਜੇ ਕੋਈ ਨਿੰਦ ਕਰੇ ਨਿੰਦਿਆ ਕਰੇ ਹਰ ਜਨ ਕੀ ਹਰੀ ਦੇ ਜਨਾਂ ਦੀ ਪਿਆਰਿਆਂ ਦੀ ਆਪਣਾ ਗੁਣ ਨਾ ਗਵਾਵੈ ਇੱਥੇ ਗੁਣ ਦਾ ਸੁਭਾਅ ਹੈ ਜਿਹੜਾ ਉਹ ਵਾਹਿਗੁਰੂ ਦਾ ਪਿਆਰਾ ਗੁਣ ਗਾ ਰਿਹਾ ਹੈ ਉਹ ਆਪਣਾ ਸੁਭਾਅ ਕਦੇ ਨਹੀਂ ਗਵਾਉਂਦਾ ਉਹ ਆਪਣੇ ਪਰਉਪਕਾਰ ਦੀ ਸੁਭਾਅ ਨੂੰ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਸੁਭਾਅ ਨੂੰ ਕਦੇ ਨਹੀਂ ਛੱਡਦਾ ਨੌਜਵਾਨ ਬੱਚੇ ਸਕੂਲ ਨੂੰ ਜਾ ਰਹੇ ਨੇ ਬਾਕੀਆਂ ਨੇ ਕੁਸੰਗਤ 'ਚ ਪੈ ਕੇ ਅਤੇ ਕੇਸ ਕਟਾ ਲੈ ਕੁਛ ਮਾਵਾਂ ਦੀ ਗਲਤੀ ਸਤਸੰਗਿਓ ਮਾਵਾਂ ਕੀ ਕਰਦੀਆਂ ਜੀ ਕੇਸਾਂ ਦੇ ਵਿੱਚ ਨਾ ਬਾਬਾ ਜੀ ਫਿੰਸੀਆਂ ਹੋ ਗਈਆਂ ਸੀ ਅਤੇ ਕੇਸ ਕੱਢਤੇ ਮੈਂ ਭੈਣ ਜੀ ਜੇ ਉਂਗਲ 'ਤੇ ਫਿੰਸੀ ਹੋ ਜੇ ਉਂਗਲ ਫੜ ਦਿਆਂਗੇ ਉਹਦਾ ਇਲਾਜ ਕਰੀਦਾ ਵੀ ਉਂਗਲ ਥੋੜ੍ਹੀ ਕੱਟ ਦੇਈਦੀ ਜੇ ਕੇਸਾਂ 'ਚ ਕੁਛ ਪ੍ਰੋਬਲਮ ਆ ਗਈ ਹੈ ਇਹਦਾ ਮਤਲਬ ਬੱਚੇ ਨੇ ਕੇਸ ਇਸ਼ਨਾਨ ਨਹੀਂ ਕੀਤਾ ਜਾਂ ਉਹ 'ਚ ਸਿਰ 'ਚ ਮਿੱਟੀ ਰੇਤ ਪਵਾ ਲਈ ਅਤੇ ਕੁਛ ਐਸਾ ਕਾਰਨ ਬਣ ਗਿਆ ਫਿੰਸੀ ਹੋ ਗਈ ਇਲਾਜ ਕਰੋ ਉਹਦਾ ਜਾਂ ਗਰਮੀ ਨਾਲ ਆਮ ਤੌਰ 'ਤੇ ਫਿੰਸੀ ਹੁੰਦੀਆਂ ਪੇਟ 'ਚ ਗਰਮੀ ਆ ਜਾਏ ਅਤੇ ਸਿਰ ਦੇ ਵਿੱਚ ਫਿੰਸੀਆਂ ਜੜਗੀਆਂ ਇਹਦਾ ਇਲਾਜ ਕਰਨਾ ਚਾਹੀਦਾ ਸੀ ਜਾਂ ਬੱਚੇ ਕੋਈ ਸੰਗਤ 'ਚ ਪੈ ਕੇ ਕੇਸ ਕਟਾ ਲੈਂਦੇ ਅਤੇ ਇੱਕ ਬੱਚੇ ਨੇ ਕੇਸ ਰੱਖੇ ਉਹਦੇ 'ਤੇ ਕਿਰਪਾ ਵਾਹਿਗੁਰੂ ਦੀ ਕੇਸਾ ਧਾਰੀ ਅਤੇ ਬਾਕੀ ਬੱਚੇ ਨੂੰ ਮਖੌਲ ਕਰਦੇ ਆ ਕਿ ਇਹ ਗਿਆਨੀ ਕੀ ਹਾਲ ਹੈ ਉਹਨੂੰ ਗਿਆਨੀ ਕਹਿਣ ਲੱਗ ਗਏ ਉਹਨੂੰ ਕਹਿੰਦੇ ਕੋਈ ਗੁਰਦੁਆਰਾ ਮੱਲ ਲਾ ਕੋਈ ਨਾ ਅੰਮ੍ਰਿਤ ਛਕ ਜਾ ਤੂੰ ਤਾਂ ਆ ਕੇਸ ਰੱਖੇ ਹੋਏ ਨੇ ਗੁਰਦੁਆਰਾ ਕਹਿੰਦਾ ਹੋਰ ਤੁਹਾਡੇ ਵਰਗੇ ਤੁਰਕਾਂ ਨੂੰ ਦੇਣੇ ਗੁਰਦੁਆਰੇ ਉਹਨੇ ਜਵਾਬ ਦਿੱਤਾ ਅੱਗੋਂ ਕਿਹੜੇ ਗੁਰਦੁਆਰੇ ਹੋਰ ਤੁਹਾਡੇ ਵਰਗੇ ਤੁਰਕਾਂ ਨੂੰ ਦੇਣੇ ਆ ਅਸੀਂ ਸੇਵਾ ਕਰਨੀ ਉੱਥੇ ਅਸੀਂ ਕਰਾਂਗੇ ਮਤਲਬ ਹੈ ਕਿ ਇਹੋ ਜਿਹੀਆਂ ਤਰਕਾਂ ਵਿਤਰਕਾਂ ਗੁਰੂ ਦੇ ਸਿੱਖਾਂ ਨੂੰ ਕਰਨੀਆਂ ਲੋਕਾਂ ਨੇ ਕਹਿੰਦੇ ਤੁਸੀਂ ਰੋਜ਼ ਉੱਠਦੇ ਹੋ ਸਿਰੇ ਨਾਮ ਜਪਦੇ ਹੋ ਨਿਤਨੇਮ ਕਰਦੇ ਤੁਹਾਡੀ ਪੂਛ ਫੜ ਕੇ ਅਸੀਂ ਪਾਰ ਹੋ ਜਾਂਗੇ ਜਿਹੜਾ ਨਾਮ ਜਪਦਾ ਸਿਮਰਨ ਕਰਦਾ ਉਹਨੂੰ ਤਾਂ ਪਸ਼ੂ ਬਣਾ ਲਿਆ ਅਤੇ ਆਪ ਬਣ ਕੇ ਬੰਦੇ ਕਹਿੰਦੇ ਕੋਈ ਨਹੀਂ ਤੁਸੀਂ ਤਾਰੀ ਜਾਣਾ ਤੁਹਾਡੀ ਪੂਛ ਫੜ ਕੇ ਅਸੀਂ ਲੰਘ ਜਾਂਗੇ ਮਤਲਬ ਹੈ ਕਿ ਇੱਕ ਤਾਂ ਸਿਮਰਨ ਭਜਨ ਨਹੀਂ ਕਰਨਾ ਗੁਰਮੁਖ ਤੋਂ ਟੁੱਟੇ ਰਹਿਣਾ ਅਤੇ ਨਾਲੇ ਤਰਕ ਵਤਰਕ ਕਰਨੀ ਸਤਸੰਗਿਓ ਸੋ ਗੁਰੂ ਜੀ ਮਿਹਰ ਕਰਦੇ ਨੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਨਿੰਦਕ ਹਰੀ ਦੇ ਪਿਆਰਿਆਂ ਦੀ ਗੁਰੂ ਦੇ ਸਿੱਖਾਂ ਦੀ ਨਿੰਦਿਆ ਕਰੇ
ਜਿਹੜਾ ਗੁਰੂ ਦਾ ਸਿੱਖ ਹੈ ਆਪਣਾ ਜਿਹੜਾ ਪਰਉਪਕਾਰੀ ਸੁਭਾਅ ਹੈ, ਗੁਣ ਗਾਉਣ ਦਾ ਸੁਭਾਅ ਹੈ, ਪਰਮੇਸ਼ੁਰ ਦਾ ਨਾਮ ਜਪਣ ਦਾ, ਨਿਤਨੇਮ ਕਰਨ ਦਾ, ਗੁਰਸਿੱਖੀ 'ਚ ਪਰਪੱਕ ਰਹਿਣ ਦਾ ਸੁਭਾਅ ਕਦੇ ਨਹੀਂ ਗਵਾਉਂਦਾ, ਉਹ ਕਦੇ ਨਹੀਂ ਫਸੰਗੀਆਂ ਨੇ ਚੀਜ਼ਾਂ ਵੱਲ ਧਿਆਨ ਦਿੰਦਾ। ਕਬੀਰ, ਭਗਤ ਨਾ ਛੱਡੋ ਰਾਮ ਕੀ ਭਾਵੇ ਨਿੰਦੋ ਲੋਕ, ਅੰਮ੍ਰਿਤ ਛਕ ਲਿਆ ਸਤਸੰਗੀ, ਉਹ ਬਚਪਨ 'ਚ ਗਲਤੀਆਂ ਹੁੰਦੀਆਂ, ਹਰੇਕ ਧੋਂਦੀਆਂ, ਗਲਤੀਆਂ ਬਹੁਤ ਕਰ ਲਈਆਂ, ਅੰਮ੍ਰਿਤ ਛਕ ਲਿਆ। ਜਿੱਦਣ ਅੰਮ੍ਰਿਤ ਛਕਦੇ ਪੰਜ ਪਿਆਰੇ ਸਾਹਿਬਾਨ ਕਹਿੰਦੇ ਨੇ ਅੱਜ ਤੋਂ ਤੁਹਾਡਾ ਨਵਾਂ ਜਨਮ, ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਜਿੱਦਣ ਅੰਮ੍ਰਿਤ ਛਕ ਲਿਆ ਤੇ ਉਸ ਦਿਨ ਤੋਂ ਸਾਡਾ ਜਨਮ ਨਵਾਂ। ਫਿਰ ਪੰਜ ਪਿਆਰੇ ਕਹਿੰਦੇ ਅੱਜ ਤੋਂ ਤੁਹਾਡੇ ਧਰਮ ਦੇ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ, ਮਾਤਾ ਧੰਨ ਮਾਤਾ ਸਾਹਿਬ ਦੇਵਾਂ ਕੌਰ ਜੀ, ਜੋ ਪਿੱਛੇ ਪਾਪ ਕਰਮ ਕੀਤਾ, ਜੋ ਕੀਤਾ, ਜਾਤ ਪਾਤ ਗੋਤ ਪਾਪ ਸਭ ਖਤਮ, ਅੱਜ ਤੋਂ ਤੁਹਾਡਾ ਨਵਾਂ ਜਨਮ। ਜਿਵੇਂ ਬੱਚਾ ਜਨਮ ਲੈਂਦਾ ਨਾ, ਨਿਰਲੇਪ ਹੁੰਦਾ, ਕੋਈ ਉਹਨੇ ਪਾਪ ਨਹੀਂ ਕੀਤਾ, ਇੱਦਾਂ ਹੀ ਅੱਜ ਤੋਂ ਤੁਸੀਂ ਬਿਲਕੁਲ ਨਿਰਲੇਪ, ਨਿਤਨੇਮ ਕਰੋ, ਰਹਿਤ ਬੈਤ ਰੱਖੋ ਅਤੇ ਗੁਰੂ ਦੀ ਕਿਰਪਾ, ਸਾਰਾ ਕੁਛ ਖਤਮ ਹੋ ਗਿਆ। ਅਤੇ ਸਤਸੰਗੀ ਜਿਹੜੇ ਨਿੰਦਕ ਲੋਕ ਨੇ, ਮਖੌਲੀ ਲੋਕ ਨੇ, ਕਹਿੰਦੇ 900 ਚੂਹਾ ਖਾ ਕੇ ਅਤੇ ਬਿੱਲੀ ਹੱਜ ਨੂੰ ਤੁਰ ਪਈ, ਮਖੌਲ ਕਰਦੇ ਨੇ ਕਿ ਇਹਨੇ ਤੂੰ ਗੁਨਾਹ ਕੀਤੇ, ਤੂੰ ਪਾਪ ਠੱਗੀਆਂ ਠੋਰੀਆਂ ਕੀਤੀਆਂ, ਤੂੰ ਅੰਮ੍ਰਿਤ ਛੱਕ ਕੇ ਅਤੇ ਧਰਮੀ ਬਣਿਆ ਫਿਰਦਾ। ਮਖੌਲ ਉਹਨੂੰ ਕੀਤਾ ਕਿ 900 ਚੂਹਾ ਖਾ ਕੇ ਅਤੇ ਬਿੱਲੀ ਹੱਜ ਨੂੰ ਚਲੀ ਗਈ। ਅਤੇ ਪੁੱਛਿਆ ਗੁਰੂ ਦੇ ਪਿਆਰਿਆਂ ਨੇ ਕੀ ਜਵਾਬ ਦੇਈਏ ਅੱਗੋਂ, ਕਹਿੰਦੇ ਅੱਗੋਂ ਜਵਾਬ ਦਿਓ ਕਿ ਚਲੋ 900 ਚੂਹਾ ਖਾ ਕੇ ਹੜ ਤੇ ਗਈ, ਤੁਸੀਂ ਅਜੇ ਖਾਈ ਜਾਂਦੇ ਹੋ, 900 ਚੂਹਾ ਖਾ ਕੇ ਬਿੱਲੀ ਹੜ ਤੇ ਗਈ ਨਾ, ਚੰਗੇ ਹੱਜ ਨੂੰ ਤੁਰ ਪਈ, ਯਾਤਰਾ ਕਰਨ ਤੁਰ ਪਈ, ਚੰਗੀ ਹੋ, ਅਤੇ ਤੁਸੀਂ ਤਾਂ ਅਜੇ ਵੀ ਖਾਈ ਜਾਂਦੇ ਹੋ। ਫਿਰ ਮਖੌਲ ਕੀਤਾ, ਕਹਿੰਦੇ ਅੰਮ੍ਰਿਤਧਾਰੀ ਸਿੰਘਾਂ ਦੇ ਮਨ 'ਚ ਇੰਨੇ ਵਾਲ ਹੁੰਦੇ ਜਿੰਨੇ ਕਿ ਸ਼ਹਿਰੇ ਦੇ ਵਿੱਚ ਵਾਲ ਹੁੰਦੇ। ਕਹਿੰਦੇ ਕੀ ਕਹੀਏ ਉਹਨਾਂ ਨੂੰ, ਕਹਿੰਦੇ ਭਾਈ ਗਿਣਤੀ ਦੇ ਵਾਲ ਤਾਂ ਹੈ ਹੀ ਹੈ ਨਾ, ਕੋਈ 30-40-50 ਵਾਲ ਹੋਣਗੇ ਕਿ ਸ਼ਹਿਰੇ 'ਚ, ਤੁਹਾਡੇ 'ਚ ਤਾਂ ਪਤਾ ਕਿੰਨੇ ਕੁ ਹੋਣਗੇ। ਮਤਲਬ ਹੈ ਕਿ ਨਿਤਨੇਮੀਆਂ ਨੂੰ ਵੀ ਸਤਸੰਗ ਕੁਛ ਨਾ ਕੁਛ ਬੋਲੀ ਜਾਣਾ, ਸਿਮਰਨ ਕਰਨ ਵਾਲੇ ਨੂੰ ਬੋਲੀ ਜਾਣਾ, ਮਹਾਂਪੁਰਸ਼ਾਂ ਨੂੰ ਬੋਲੀ ਜਾਣਾ, ਕਹਿੰਦੇ ਆਪਣੇ ਆਨੰਦ 'ਚ ਰਹੋ। ਹਾਥੀ ਤੁਰਿਆ ਜਾਂਦਾ, ਕੁੱਤੇ ਡਰਦੇ ਭੌਂਕਦੇ ਨੇ, ਹਾਥੀ ਨੂੰ ਪਤਾ ਮੇਰੇ ਤੋਂ ਡਰਦੇ ਭੌਂਕ ਰਹੇ ਨੇ, ਉਹ ਮਸਤ ਹੋ ਕੇ ਤੁਰਿਆ ਜਾਂਦਾ ਆਪਣੇ ਆਨੰਦ ਨਾਲ। ਤੁਰੇ ਜਾਓ ਆਪਣੀ ਆਪਣੀ ਚਾਲ ਦੇ ਉੱਤੇ, ਆਪਣੇ ਧਰਮ ਦੇ ਮਾਰਗ 'ਤੇ ਚੱਲੇ ਜਾਓ। ਭਗਤਾਂ ਨਾ ਛੱਡੋ ਰਾਮ ਕੀ ਭਾਵੇ ਨਿੰਦੋ ਲੋਕ। ਅਤੇ ਗੁਰੂ ਜੀ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ, ਕਹਿੰਦੇ ਜੇ ਕੋਈ ਨਿੰਦਕ ਧਰਮੀ ਬੰਦਿਆਂ ਦੀ ਨਿੰਦਿਆ ਕਰੇ, ਜਿਹੜਾ ਧਰਮੀ ਇਨਸਾਨ ਹੈ ਨਾ, ਆਪਣਾ ਕਦੇ ਸੁਭਾਅ ਨਹੀਂ ਛੱਡਦਾ, ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਨੇ, ਜੋ ਕਿਛ ਕਰੇ ਸੋ ਆਪੇ ਸਵਾਮੀ, ਜੋ ਕਿਛ ਕਰਦਾ ਮਾਲਕ ਵਾਹਿਗੁਰੂ ਕਰਦਾ, ਹਰ ਆਪੇ ਕਾਰ ਕਮਾਵੇ। ਫਿਰ ਹਰੀ ਪਰਮਾਤਮਾ ਆਪ ਹੀ ਸਾਰੇ ਕਾਰਜ ਕਰ ਰਿਹਾ, ਨਿਤਨੇਮ ਕੀਤਾ ਵਾਹਿਗੁਰੂ ਤੂੰ ਕਿਰਪਾ ਕਰਤੀ, ਸੇਵਾ ਕੀਤੀ ਵਾਹਿਗੁਰੂ ਤੂੰ ਮਿਹਰ ਕੀਤੀ, ਸੰਗਤ ਵਿੱਚ ਆ ਗਏ ਵਾਹਿਗੁਰੂ ਤੇਰੀ ਕਿਰਪਾ ਨਾਲ ਆਏ ਹਾਂ, ਪਰਮਾਤਮਾ ਤੂੰ ਹੀ ਮਿਹਰ ਕਰ ਰਿਹਾ। ਹਰ ਆਪੇ ਹੀ ਮਤ ਦੇਵੈ ਸਵਾਮੀ, ਸਵਾਮੀ ਕਹਿੰਦੇ ਮਾਲਕ ਵਾਹਿਗੁਰੂ ਨੂੰ, ਪਰਮਾਤਮਾ ਆਪ ਹੀ ਸ੍ਰੇਸ਼ਠ ਮਤ ਦਿੰਦਾ ਹੈ, ਚੰਗੀ ਸੋਝੀ ਦਿੰਦਾ ਸਤਸੰਗੀਓ। ਬੇਨਤੀ ਕਰੇ ਗੁਰੂ ਦਾ ਸਿੱਖ, ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਾ, ਹੇ ਵਾਹਿਗੁਰੂ ਮੈਨੂੰ ਸ੍ਰੇਸ਼ਠ ਮਤ ਦੇ, ਮੈਨੂੰ ਮਹਾਰਾਜ ਆਤਮ ਸ਼ੈਣੀ ਬੁੱਧੀ ਦੇ, ਜਿਸ ਸਿਆਣੀ ਮਤ ਨਾਲ ਮੈਂ ਮਹਾਰਾਜ ਤੇਰੇ ਮਾਰਗ ਉੱਤੇ ਚੱਲਦਾ ਰਵਾਂ। ਹਰ ਆਪੇ ਹੀ ਮਤ ਦੇਵੈ ਸਵਾਮੀ, ਹਰ ਆਪੇ ਬੋਲ ਬੁਲਾਵੈ, ਫਿਰ ਆਪ ਹੀ ਪਰਮਾਤਮਾ ਚੰਗੇ ਬੋਲ ਬੁਲਾਉਂਦਾ ਹੈ, ਜਿਸ ਕੇ ਸਿਰ ਉੱਪਰ ਸਵਾਮੀ ਸੋਧੋ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਜਿਹੜਾ ਮਨਮੁੱਖ ਬੰਦਾ ਹੈ ਉਹਨੂੰ ਚੰਗੇ ਬੋਲ ਬੁਲਾਉਣੇ ਆਉਂਦੇ ਹੀ ਨਹੀਂ ਸਤਸੰਗੀ, ਉਹ ਚੰਗੇ ਬੋਲ ਬੋਲਦਾ ਹੀ ਨਹੀਂ, ਉਹ ਚੰਗੇ ਕੰਮ ਕਰਦਾ ਹੀ ਨਹੀਂ, ਉਹ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਨਿੰਦਿਆ ਕਰੇਗਾ, ਬੁਰਾ ਭਲਾ ਕਹੇਗਾ। ਗੁਰੂ ਅਰਜਨ ਦੇਵ ਜੀ ਦੀ ਭਰਜਾਈ ਕਰਮੋ ਸਤਸੰਗੀਓ, ਗੁਰੂ ਅਰਜਨ ਦੇਵ ਜੀ ਹਰ ਰੋਜ਼ ਘਰੋਂ ਤਿਆਰ ਹੋ ਕੇ ਗੁਰੂ ਕੇ ਮਹਿਲਾਂ ਤੋਂ ਅਤੇ ਹਰਿਮੰਦਰ ਸਾਹਿਬ ਨੂੰ ਆਉਂਦੇ ਨੇ। ਅੰਮ੍ਰਿਤਸਰ ਜਾਓ ਅਤੇ ਸਮਾਈ ਸੇਵਾ ਬਾਜ਼ਾਰ, ਉਹਦੇ 'ਚ ਦਰਸ਼ਨੀ ਡੋੜੀ ਬਣੀ ਸਤਸੰਗੀਓ। ਦਰਸ਼ਨੀ ਡੋੜੀ ਕਿਉਂ, ਉਹਨੂੰ ਕਿਉਂ ਕਹਿੰਦੇ ਨੇ, ਜਦੋਂ ਗੁਰੂ ਅਰਜਨ ਦੇਵ ਜੀ ਆਪਣੇ ਘਰੋਂ ਨਿਕਲਦੇ ਸੀ ਅਤੇ ਉਸ ਡਿਉੜੀ ਦੇ ਵਿੱਚ ਆਉਂਦੇ ਸੀ, ਉੱਥੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਸੀ ਉਸ ਸਮੇਂ। ਹੁਣ ਤਾਂ ਚਾਰ ਸਿਰੇ ਬਿਲਡਿੰਗਾਂ ਬਣ ਗਈਆਂ, ਬਾਜ਼ਾਰ ਬਣ ਗਏ, ਬੜਾ ਕੁਛ ਬਣ ਗਿਆ 1984 ਤੋਂ ਪਹਿਲਾਂ।
ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਦੇ ਕੋਲ ਰਹਿੰਦੇ ਰਹੇ ਆ। ਅੱਜ ਵੀ ਜਾਓ ਦਰਬਾਰ ਸਾਹਿਬ, ਜਿਹੜੀ ਡੋੜੀ 'ਚ ਗੋਲੀਆਂ ਲੱਗੀਆਂ ਨਾ, ਦਸ ਦਸ ਉੱਥੇ ਹੁੰਦਾ ਸੀ। ਉੱਥੇ ਹੀ ਗੁਰੂ ਦੇ ਪਿਆਰੇ ਸਿੰਘ ਭਾਈ ਰਸਾਲ ਸਿੰਘ ਜੀ ਸਾਡੇ ਪਿੰਡ ਦੇ ਸੀ, ਔਰ ਭਾਈ ਜਰਨੈਲ ਸਿੰਘ ਜੀ ਬੂ, ਭਾਈ ਕੁਲਦੀਪ ਸਿੰਘ ਜੀ ਮੁੱਛੜ, ਅਜੈਬ ਸਿੰਘ ਜੀ ਮਹਾਂਕਾਲ, ਇਹ ਸਾਰੇ ਸਿੰਘ ਰਿਹਾ ਕਰਦੇ ਸੀ। ਬਾਜ਼ਾਰ ਜਿਹੜਾ ਸੀ ਅੰਦਰ ਤੱਕ ਬਾਜ਼ਾਰ ਸੀ। ਹੈਰਾਨ ਹੋਵੋਗੇ, ਜਿਹੜਾ ਬਾਬਾ ਗੁਰਬਖਸ਼ ਸਿੰਘ ਦਾ ਸਥਾਨ ਹੈ ਨਾ ਪਿਛਲੇ ਬੰਨੇ ਕਾਲਤਾ ਸਾਹਿਬ ਦੇ, ਇਹ ਪਿੱਛੋਂ ਬਾਜ਼ਾਰ 'ਚ ਆਉਣਾ ਪੈਂਦਾ ਸੀ। ਇਹ ਪਿੱਛੋਂ ਦੀ ਬਾਜ਼ਾਰ ਆਉਂਦਾ ਸੀ, ਛੋਟੀ ਜਿਹੀ ਗਲੀ ਆਉਂਦੀ ਸੀ, ਉਹਦੇ ਵਿੱਚ ਦੀ ਜਿਹੜਾ ਸੀ ਇਹ ਬਾਜ਼ਾਰ ਦੇ ਵਿੱਚ ਸੀ। ਜਦੋਂ 84 ਦਾ ਹਮਲਾ ਆਇਆ ਤਾਂ ਸਤਸੰਗੀਓ, ਫਿਰ ਬਾਅਦ ਵਿੱਚ ਸਰਕਾਰ ਨੇ ਸੋਚਿਆ ਕਿ ਜੇ ਕੱਲ੍ਹ ਨੂੰ ਕੋਈ ਐਸੀ ਕਾਰਵਾਈ ਫਿਰ ਕਰਨੀ ਪਈ ਤਾਂ ਸਾਨੂੰ ਦਿੱਕਤ ਆਏਗੀ, ਇੱਕ ਤਾਂ ਸਿੰਘ ਨਿਕਲ ਜਾਂਦੇ ਗਲੀਆਂ ਦੇ ਵਿੱਚ ਦੀ। ਉਹਨਾਂ ਫਿਰ ਇਹ ਸਕੀਮ ਲਾ ਕੇ ਤਿੰਨ ਬਾਜ਼ਾਰ ਜਿਹੜੇ ਸੀ ਬਿਲਕੁਲ ਕੱਢ ਦਿੱਤੇ ਵਿੱਚੋਂ। ਇੱਕ ਗਲਿਆਰਾ ਸਕੀਮ ਬਣਾਈ ਗਈ, ਗਲਿਆਰਾ ਸਕੀਮ ਭਾਵ ਕਿ ਸੁੰਦਰੀਕਰਨ ਦਰਬਾਰ ਸਾਹਿਬ ਦਾ, ਉਹਦੇ 400 ਇੱਕ ਰਿੰਗ ਰੋਡ ਬਣਾ ਦਿੱਤੀ ਅਤੇ ਕੱਲ੍ਹ ਨੂੰ ਲੋੜ ਪਵੇ ਟੈਂਕ ਤੋਪਾਂ ਲਿਆ ਕੇ ਅਤੇ ਸਾਨੂੰ ਲੋੜ ਪਵੇ ਤਾਂ ਫਿਰ ਕਾਰਵਾਈ ਕਰਾਂਗੇ। ਇਹ ਸਰਕਾਰ ਦੀ ਮਨਸਾ ਵੇਖੋ, ਮਤਲਬ ਕਿ ਬੜਾ ਸੰਘਣਾ ਬਾਜ਼ਾਰ ਬਣ ਗਿਆ। ਮੈਂ ਬੇਨਤੀ ਕਰਿਆ, ਜਦੋਂ ਗੁਰੂ ਅਰਜਨ ਦੇਵ ਜੀ ਘਰੋਂ ਆਉਂਦੇ ਸੀ ਅਤੇ ਇੱਕ ਗੁਰੂ ਕਾ ਬਾਜ਼ਾਰ, ਪਾਂਸੀਆਂ ਬਾਜ਼ਾਰ, ਇਹ ਦੋ ਚਾਰ ਬਾਜ਼ਾਰ ਹੁੰਦੇ ਸੀ ਜਿੱਥੇ ਗੁਰੂ ਕੇ ਮਹਿਲ ਨੇ, ਅਤੇ ਇਹ ਤੋਂ ਅੱਗੇ ਜਿਹੜਾ ਸੀ ਬਿਲਕੁਲ ਕੁਛ ਵੀ ਨਹੀਂ ਸੀ, ਸਿੱਧਾ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਸੀ। ਉਹ ਡਿਉੜੀ ਹੁਣ ਸੱਚਖੰਡ ਹਰਿਮੰਦਰ ਸਾਹਿਬ 'ਚੋਂ 300 ਮੀਟਰ ਦੇ ਕਰੀਬ ਪਿੱਛੇ ਹੈ। ਮਾਈ ਸੇਵਾ ਬਾਜ਼ਾਰ ਜਾਓ, ਉਹਦੇ ਵਿੱਚ ਡਿਉੜੀ ਬਣੀ ਹੋਈ ਸਤਸੰਗੀ, ਉੱਥੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸ਼ਨ ਕਰ ਲੈਂਦੇ। ਜਦੋਂ ਗੁਰੂ ਜੀ ਘਰੋਂ ਤੁਰਦੇ, ਥੋੜ੍ਹਾ ਜਿਹਾ ਅੱਗੇ ਆ ਕੇ ਅਤੇ ਪਿਰਥੀ ਚੰਦ ਦਾ ਘਰ ਸੀ। ਕਰਮ ਉਹਨੇ ਕੀ ਕਰਨਾ, ਘਰ ਦਾ ਕੂੜਾ ਕਾੜਾ ਸਾਰਾ ਉਹਨੇ ਹੂੰਝ ਕੇ ਰੱਖ ਲੈਣਾ। ਜਦੋਂ ਉਹਨੇ ਵੇਖਣਾ ਕਿ ਆ ਗਏ ਨੇ ਤਾਂ ਉੱਤੋਂ ਕੂੜਾ ਸੁੱਟ ਦੇਣਾ ਗੁਰੂ ਜੀ ਦੇ ਉੱਤੇ। ਇਹੋ ਜਿਹੀਆਂ ਕਰਤੂਤਾਂ ਚੱਲਦੀਆਂ ਰਹੀਆਂ ਸਤਸੰਗੀਓ। ਸੱਚੇ ਪਾਤਸ਼ਾਹ ਨੇ ਵੇਖਣਾ ਤਾਂ ਉਹਨੂੰ, ਅਤੇ ਆਪਣੇ ਵਸਤਰ ਬਦਲਣੇ, ਫਿਰ ਵਾਪਸ ਆਉਣਾ। ਇਹ ਚੱਲਦਾ ਲਿਆ ਸਿਲਸਿਲਾ। ਇੱਕ ਦਿਨ ਉਹਨੇ ਕੂੜਾ ਨਹੀਂ ਸੁੱਟਿਆ ਅਤੇ ਸੱਚੇ ਪਾਤਸ਼ਾਹ ਘਰ ਚਲੇ ਗਏ। ਭਰਜਾਈ ਜੀ, ਅੱਜ ਠੀਕ ਹੋ? ਹੈਰਾਨ ਹੋ ਗਈ, ਇਹ ਕੀ ਬਣਿਆ? ਕਹਿੰਦੇ ਅੱਜ ਤੁਸੀਂ ਉਹ ਸੇਵਾ ਨਹੀਂ ਕੀਤੀ ਰੋਜ਼ ਕਰਦੇ ਸੀ। ਇੰਨੀ ਈਰਖਾ ਸਤਸੰਗੀਓ, ਗੁਰੂ ਕਿਰਪਾ ਕਰਨ, ਇਹ ਘਰਾਂ ਵਿੱਚ ਆਪਾਂ ਵੇਖਦੇ ਹੀ ਹਾਂ ਸਤਸੰਗੀਓ। ਅਤੇ ਗੁਰੂ ਜੀ ਮਿਹਰ ਕਰਨ, ਕਹਿੰਦੇ ਹਰ ਆਪੇ ਬੋਲ ਬੁਲਾਵੇ, ਆਪ ਹੀ ਪਰਮੇਸ਼ਰ ਚੰਗੇ ਬੋਲ ਬੁਲਾਉਣੇ ਜਿਹੜੇ ਦੱਸਦਾ। ਸੋਹਣਾ ਬੋਲ ਬੋਲਣਾ, ਕਿਵੇਂ ਜੀ ਕਹੋ ਅਤੇ ਜੀ ਕਹਾਓ, ਕੀ ਹਾਲ ਗੁਰਮੁਖੋ, ਠੀਕ ਠਾਕ ਹੋ, ਚੜ੍ਹਦੀ ਕਲਾ। ਪਿਆਰ ਦਾ ਬੋਲ ਬੋਲਦਿਆਂ ਕੁਛ ਨਹੀਂ ਜਾਂਦਾ ਸਤਸੰਗੀਓ। ਹਰੇਕ ਨੂੰ ਨਮਸਕਾਰ, ਫਤਿਹ ਬੁਲਾਓ ਹਰੇਕ ਨੂੰ, ਹਰੇਕ ਦਾ ਭਲਾ ਸੋਚੋ ਅਤੇ ਵਾਹਿਗੁਰੂ ਕਿਰਪਾ ਕਰੇਗਾ। ਸੋ ਹਰ ਆਪੇ ਬੋਲ ਬੁਲਾਵੈ, ਆਪੇ ਹੀ ਵਾਹਿਗੁਰੂ ਕਿਰਪਾ ਕਰਕੇ ਚੰਗੇ ਬੋਲ ਬੁਲਾਉਂਦਾ ਹੈ, ਚੰਗੀ ਮੱਤ ਦਿੰਦਾ ਵਾਹਿਗੁਰੂ। ਹਰ ਆਪੇ ਪੰਚ ਤੱਤ ਬਿਸਥਾਰਾ, ਹਰੀ ਜੀ ਨੇ, ਵਾਹਿਗੁਰੂ ਜੀ ਨੇ ਆਪ ਹੀ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ। ਪੰਚ ਤੱਤ ਤੁਦ ਸ੍ਰਿਸ਼ਟ ਸਭ ਸਾਜੀ, ਪੰਜਾਂ ਤੱਤਾਂ ਦੀ ਇਹ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਬਣਾਈ ਹੈ। ਅੱਗ, ਹਵਾ, ਪਾਣੀ, ਧਰਤੀ ਅਤੇ ਆਕਾਸ਼, ਸਾਡੇ ਸਰੀਰ ਵੀ ਪੰਜਾਂ ਤੱਤਾਂ ਦੇ ਬਣੇ ਨੇ। ਵਿੱਚ ਧਾਤੂ ਪੰਚ ਆਪ ਪਾਵੈ, ਫਿਰ ਆਪ ਹੀ ਪਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਪੰਜ ਧਾਤੂਆਂ ਪਾਈਆਂ ਨੇ, ਪੰਜ ਵਿਕਾਰ ਪਾਏ ਨੇ, ਪੰਜ ਸ਼ੁਭ ਗੁਣ ਪਾਏ ਨੇ, ਸੱਤ, ਸੰਤੋਖ, ਦਇਆ, ਧਰਮ, ਵਿਚਾਰ, ਕਾਮ, ਕ੍ਰੋਧ, ਲੋਭ, ਮੋਹ, ਪੰਜ ਅੱਗਾਂ ਵੀ ਸਾਡੇ ਅੰਦਰ ਨੇ। ਸੋ ਇਸ ਤਰੀਕੇ ਨਾਲ ਇਸ ਸਰੀਰ ਦੇ ਵਿੱਚ ਸਾਰਾ ਕੁਝ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਕੁਛ ਬ੍ਰਹਿਮੰਡ ਦੇ ਵਿੱਚ ਹੈ ਨਾ, ਉਹ ਸਾਡੇ ਪਿੰਡੇ ਸਰੀਰ ਦੇ ਵਿੱਚ ਹੈ। ਜੋ ਕੁਛ ਉੱਤੇ ਨਾ, ਚੰਦ, ਸੂਰਜ, ਹਰੇਕ ਚੀਜ਼ ਸਾਡੇ ਸਰੀਰ ਵਿੱਚ ਵੀ ਹੈ। ਦੋ ਅੱਖਾਂ ਸਾਡੀਆਂ ਚੰਦਰਮਾ ਅਤੇ ਸੂਰਜ, ਦੋ ਸਾਡੇ ਨੱਕ ਨੇ, ਇੱਕ ਨੱਕ ਤੋਂ ਗਰਮ ਹਵਾ ਆਏਗੀ ਸੱਜੇ ਤੋਂ, ਅਤੇ ਖੱਬੇ ਤੋਂ ਸਤਸੰਗੀ ਜਿਹੜੀ ਹੈ ਠੰਡੀ ਹਵਾ ਚੱਲੇਗੀ। ਇਹ ਚੰਦਰਮਾ ਦੀ ਸੁਰ ਮੰਨੀ ਸੱਜੀ ਖੱਬੀ, ਅਤੇ ਜਿਹੜੀ ਸੱਜੀ ਸੁਰ ਹੈ ਇਹ ਸੂਰਜ ਦੀ ਮੰਨੀ ਹੈ। ਜਦੋਂ ਸਰੀਰ ਸੁਸਤ ਹੋਵੇ ਤਾਂ ਇਹਦਾ ਮਤਲਬ ਸਾਡਾ ਸੱਜਾ ਖੱਬਾ ਨੱਕ ਚੱਲ ਰਿਹਾ, ਅਤੇ ਜਦੋਂ ਸਰੀਰ ਸਾਡਾ ਰਿਸ਼ਟ ਪੁਸ਼ਟ ਹੋਵੇ, ਚਲਾਕ ਚੁਸਤ ਹੋਵੇ, ਉਦੋਂ ਸਾਡੀ ਸੱਜੀ ਨਾਸਕਾ ਚੱਲ ਰਹੀ ਹੁੰਦੀ ਹੈ, ਸਾਡੇ ਸਰੀਰ 'ਚ ਪੂਰੀ ਹੀਟ ਹੁੰਦੀ ਹੈ। ਜੋ ਕੁਛ ਬ੍ਰਹਿਮੰਡ ਦੇ ਵਿੱਚ ਸਾਰਾ ਕੁਛ ਸਾਡੇ ਅੰਦਰ ਹੈ। ਅਤੇ ਗੁਰੂ ਜੀ ਮਿਹਰ ਕਰਦੇ, ਹਰ ਆਪੇ ਪੰਚ ਤੱਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਆਪ ਹੀ ਪਰਮਾਤਮਾ ਨੇ ਪੰਜ ਤੱਤ ਰਜ ਕੇ ਇਹ ਸ੍ਰਿਸ਼ਟੀ ਸਾਜੀ ਹੈ, ਆਪ ਹੀ ਇਹਦੇ ਵਿੱਚ ਪੰਜ ਧਾਤੂ ਪਾਏ ਹੋਏ ਨੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਿਹਰ ਕਰਦੇ ਨੇ ਕਿ ਆਪ ਹੀ ਸਤਿਗੁਰੂ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਆਪਣੇ ਨਾਲ ਅਭੇਦ ਕਰ ਲੈਂਦਾ ਸਤਿਗੁਰੂ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਚੱਲੇ ਨੇ, ਆਪਣੇ 11 ਸਾਲ ਦੇ ਪੁੱਤ ਨੂੰ ਮਹਾਰਾਜ ਸਾਰਾ ਕੁਝ ਜ਼ਿੰਮੇਵਾਰੀ ਸੌਂਪ ਗਏ ਅਤੇ ਇਹ ਕਹਿ ਗਏ ਕਿ ਇੱਕ ਤਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਬਾਣੀ ਦਾ ਸਤਿਕਾਰ ਪ੍ਰਚਾਰ ਪ੍ਰਸਾਰ ਕਰਨਾ ਹੈ, ਪੁਰਾਤਨ ਗੁਰਸਿੱਖਾਂ ਦਾ ਪੂਰਨ ਸਤਿਕਾਰ ਕਰਨਾ ਹੈ। ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਉਸਤਾਦ ਨੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 3 ਸਾਲ ਦੇ 2.5 ਸਾਲ ਦੇ ਹੋ ਗਏ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਜੀ ਨੂੰ ਸੱਦਿਆ, ਇਹਨਾਂ ਨੂੰ ਊੜਾ ਐੜਾ ਲਿਖਾਓ। ਊੜਾ ਐੜਾ ਲਿਖਾ ਕੇ ਬਾਬਾ ਜੀ ਨੇ ਫਿਰ ਕਿਰਪਾ ਕੀਤੀ, ਮੁਹਾਰਨੀ ਆਦਿ ਕੇ ਪੜ੍ਹਾਈ, ਸ਼ਸਤਰ ਵਿੱਦਿਆ ਬਾਬਾ ਜੀ ਨੇ ਸਿਖਾਈ। ਸ਼ਸਤਰ ਵਿੱਦਿਆ ਦੇ ਉਸਤਾਦ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਬਾਬਾ ਬੁੱਢਾ ਜੀ। ਹੋਰ ਬੇਨਤੀ ਕਰਦੇ ਹਾਂ, ਅਵਤਾਰੀ ਮਹਾਂਪੁਰਸ਼ਾਂ ਨੂੰ ਕੇਵਲ ਇੱਕ ਮਰਿਆਦਾ ਕਰਨੀ ਪੈਂਦੀ, ਬਾਕੀ ਤਾਂ ਸਾਰੇ ਗੁਣ ਉਹਨਾਂ ਦੇ ਕੋਲ ਹੁੰਦੇ ਨੇ, ਉਹਦੇ ਗੁਣ ਸਾਨੂੰ ਦੇਣ ਵਾਲੇ ਨੇ। ਇਸ ਲਈ ਸਾਰੇ ਗੁਣਾਂ ਦੇ ਨਾਲ ਹੁੰਦੇ ਨੇ ਸਤਸੰਗੀ। ਉਹ ਤਾਂ ਕੇਵਲ ਇੱਕ ਮਰਿਆਦਾ ਸੰਸਾਰ ਦੀ ਕਰਨੀ ਹੁੰਦੀ ਹੈ ਕਿ ਸੰਸਾਰ ਦੇ ਵਿੱਚ ਵੀ ਟੀਚਰ ਗੁਰੂ ਧਾਰਨਾ ਪੈਂਦਾ। ਸੋ ਬਾਬਾ ਬੁੱਢਾ ਸਾਹਿਬ ਜੀ ਦਾ ਸਤਿਕਾਰ ਕਰਨਾ ਹੈ। ਗੁਰੂ ਅਰਜਨ ਦੇਵ ਜੀ ਮਾਰੇ ਫਿਰ ਲਾਹੌਰ ਨੂੰ ਗਏ, ਉਸੇ ਭਾਈ ਸਾਧੂ ਜੀ ਦੇ ਸਤਸੰਗੀਓ ਘਰ ਜਿਹੜੇ ਮਾਰੇ ਟਿਕੇ, ਉੱਥੋਂ ਫਿਰ ਗ੍ਰਿਫਤਾਰੀ ਹੋਈ। ਚੰਦੂ ਦੇ ਘਰ ਵਿੱਚ ਸਤਸੰਗੀ, ਮੋਚੀ ਬਾਜ਼ਾਰ, ਉੱਥੇ ਚੰਦੂ ਪਾਪੀ ਦੀ ਹਵੇਲੀ ਹੈ, ਉੱਥੇ ਗੁਰੂ ਅਰਜਨ ਦੇਵ ਸਾਹਿਬ ਨੂੰ ਫਿਰ ਕੈਦ ਕਰ ਲਿਆ। ਵੱਡੀਆਂ ਵੱਡੀਆਂ ਕੰਧਾਂ ਨੇ ਉਹਦੀਆਂ, 5 ਗੁਰਸਿੱਖ ਨਾਲ ਨੇ, ਸਤਿਗੁਰੂ ਸਾਹਿਬ ਜੀ ਦੇ, ਭਾਈ ਵਿਧੀ ਚੰਦ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹਾ ਜੀ, ਸੋ ਸਤਸੰਗੀਓ ਇਸ ਪ੍ਰਕਾਰ ਭਾਈ ਜੇਠਾ ਜੀ ਅਤੇ ਭਾਈ ਪੈੜਾ ਜੀ, ਇਹਨਾਂ 5 ਗੁਰਸਿੱਖਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਬੜੇ ਤਸੀਹੇ ਦਿੱਤੇ ਗਏ, ਡਾਂਗਾਂ ਦੀ ਮਾਰ ਸਿੱਖਾਂ ਨੂੰ ਭਾਈ ਰੱਸਿਆਂ ਨਾਲ ਬੰਨ੍ਹ ਕੇ ਰੱਖਿਆ ਗਿਆ, ਪਾਣੀ ਨਹੀਂ, ਰੋਟੀ ਨਹੀਂ, ਕੁਛ ਨਹੀਂ ਦਿੱਤਾ ਗਿਆ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ, ਗੁਰਸਿੱਖੋ ਤੁਸੀਂ ਸ਼ਾਂਤ ਰਹਿਣਾ ਹੈ। ਹੁਣ ਸਾਹਮਣੇ ਗੁਰੂ 'ਤੇ ਅਤਿਆਚਾਰ ਹੋ ਰਿਹਾ, ਗੁਰੂ ਦਾ ਸਿੱਖ ਜਰ ਸਕਦਾ? ਸਾਹਮਣੇ ਗੁਰੂ ਸੱਚੇ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬਿਠਾਇਆ ਜਾਂਦਾ ਹੋਵੇ, ਤੱਤੀ ਸੀਸ 'ਚ ਰੇਤ ਪਾਈ ਜਾ ਰਹੀ ਹੈ, ਦੇਗ 'ਚ ਬਾਲਿਆ ਜਾ ਰਿਹਾ, ਸਿੱਖ ਵੇਖ ਸਕਦਾ? ਗੁਰੂ ਜੀ ਕਹਿਣ ਲੱਗੇ, ਸਿੱਖੋ ਸ਼ਾਂਤ ਰਹਿਣਾ, ਤੁਸਾਂ ਰਜਾ ਵਿੱਚ ਰਹਿਣਾ ਸਾਡੀ ਆਗਿਆ ਹੈ ਕਿ ਤੁਸਾਂ ਕੁਛ ਨਹੀਂ ਬੋਲਣਾ। ਜਦੋਂ ਸਿੱਖ ਬੋਲਦੇ ਨੇ ਤਾਂ ਡਾਂਗਾਂ ਪੈਂਦੀਆਂ ਸਤਸੰਗੀ, ਘੁੱਟ ਪੈਂਦੀ ਹੈ। ਅੰਤਮ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸ਼ਹਾਦ ਦਿੱਤੀ ਹੈ, ਲੰਮਿਆਂ ਪ੍ਰਕਰਨ ਹੈ ਸਤਸੰਗੀਓ। ਅਤੇ 5 ਗੁਰਸਿੱਖਾਂ ਨੂੰ ਗੁਰੂ ਜੀ ਨੇ ਬਚਨ ਕੀਤਾ ਸੀ ਕਿ ਤੁਸੀਂ ਹੁਣ ਜਾਇਓ ਅੰਮ੍ਰਿਤਸਰ, ਤੁਹਾਨੂੰ ਛੱਡ ਦੇਣਗੇ। ਅੰਮ੍ਰਿਤਸਰ ਜਾ ਕੇ ਸਾਰੀ ਘਟਨਾ ਦੱਸਣੀ ਹੈ 6ਵੇਂ ਪਾਤਸ਼ਾਹ ਨੂੰ, ਇਕੱਠ ਸੱਦ ਕੇ ਇੱਕ ਬਕਾਇਦਾ, ਅਤੇ ਸਾਰੀ ਸੰਗਤ ਦੇ ਵਿੱਚ ਫਿਰ ਗੁਰਤਖ਼ਤ ਦੀ ਪ੍ਰੋਪਰ ਜਿਹੜੀ ਹੈ ਇਹ ਮਰਿਆਦਾ ਕਰ ਦੇਣੀ ਹੈ। ਅਤੇ ਸਾਡੇ ਵੱਲੋਂ ਸੁਨੇਹਾ ਦੇਣਾ ਸੀ, ਪਹਿਲੋਂ ਦੇ ਕੇ ਵੀ ਆਏ ਹਾਂ ਕਿ ਹੁਣ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਨੀ ਹੈ, ਸ਼ਸਤਰਧਾਰੀ ਹੋਣਾ ਹੈ ਔਰ ਚੜ੍ਹਦੀ ਕਲਾ ਨਾਲ ਰਹਿਣਾ ਹੈ। ਸੋ ਇਸ ਤਰੀਕੇ ਨਾਲ ਅੱਜ ਦੇ ਦਿਹਾੜੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜੇ ਆਪਾਂ ਸੁਦੀ ਬਦੀ ਦਾ ਸਾਹਿਬ ਲਾਈਏ ਅਤੇ ਅੱਜ ਦੇ ਸ਼ੁਭ ਦਿਹਾੜੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ, ਜਨ ਨਾਨਕ ਸਤਿਗੁਰ ਮੇਲੇ ਆਪੇ, ਗੁਰੂ ਰਾਮਦਾਸ ਜੀ ਫਰਮਾਉਂਦੇ ਫਿਰ ਪਰਮਾਤਮਾ ਆਪ ਹੀ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ, ਹਰ ਆਪੇ ਝਗੜ ਚੁਕਾਵੇ, ਫਿਰ ਆਪ ਹੀ ਪਰਮਾਤਮਾ ਸਾਰੇ ਝਗੜੇ ਖਤਮ ਕਰ ਦਿੰਦਾ ਹੈ, ਜਨਮ ਦਾ, ਮਰਨ ਦਾ, ਦੁੱਖਾਂ ਦਾ, ਕਲੇਸ਼ਾਂ ਦਾ, ਇਹ ਸਾਰੇ ਝਗੜੇ ਸੱਚੇ ਪਾਤਸ਼ਾਹ ਜੀ ਆਪ ਹੀ ਸਤਸੰਗੀ ਉਹ ਖਤਮ ਕਰ ਦਿੰਦੇ ਨੇ। ਸੋ

ਆਪਣੇ ਪਿੰਜਰੇ ਵਿੱਚ ਬੈਠ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਜਿਹੜੇ ਸਿੱਖ ਸੀ ਸ਼ਹੀਦ ਹੁੰਦੇ ਵੇਖੇ। ਪਹਿਲਾਂ ਸਿੱਖਾਂ ਨੇ ਗੁਰੂ ਨੂੰ ਵੇਖਿਆ, ਹੁਣ ਨਵੇਂ ਜਾਮੇ 'ਚ ਗੁਰੂ ਨੇ ਸਿੱਖਾਂ ਨੂੰ ਵੇਖਿਆ ਕਿ ਪੰਜਵੇਂ ਪਾਤਸ਼ਾਹ ਜੀ ਦੇ ਪਾਏ ਪੂਰਨੇ 'ਤੇ ਚੱਲਦੇ ਨੇ, ਪੂਰੇ ਨੰਬਰ ਲੈ ਕੇ ਸਿੱਖ ਪਾਸ ਹੋ ਗਏ। ਸੀਹ 'ਤੇ ਆਰਾ ਰੱਖਿਆ ਗਿਆ, ਚੀਰ ਦਿੱਤਾ, ਸੀਹ ਨਹੀਂ ਕੀਤੀ, ਦੇਗ 'ਚ ਬਾਲ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ, ਰੂਹ 'ਚ ਬੰਨ ਕੇ ਸਾੜ ਦਿੱਤਾ ਭਾਈ ਸਤੀ ਰਾਮ ਜੀ ਨੂੰ, ਭਾਈ ਮਤੀ ਦਾਸ ਜੀ, ਭਾਈ ਸਤੀ ਰਾਮ, ਭਾਈ ਯਤੀ ਰਾਮ, ਇਹ ਸਤਸੰਗੀ ਭਰਾ ਸੀ ਚਾਰ। ਸੋ ਇਹ ਸ਼ਹੀਦੀਆਂ ਪਾਵੇ ਸਤਸੰਗੀ। ਇਸ ਲਈ ਗੁਰੂ ਅਰਜਨ ਦੇਵ ਨੇ ਸ਼ਹੀਦੀਆਂ ਦੇ ਪੂਰਨੇ ਪਾਏ ਨੇ, ਤਾਂ ਆਪਾਂ ਕਹਿੰਦੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸਮਾਪਤੀ ਦੀਆਂ ਪੰਕਤੀਆਂ ਗਾਈਏ ਅਤੇ ਫਤਿਹ ਬੁਲਾਈਏ ਜੀ।

ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਸਰਾ ਵਿਸਾਰਣ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸਿਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੁ ਸੁਣੋ ਵਡਭਾਗੀ।

ਤਾਂ ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹੜੇ

ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਨਾਰ ਦਾ ਧਿਆਨ ਤਰਕੇ ਬੋਲਣਾ ਜੇ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇਸਾ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਵਾਹਿਗੁਰੂ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ,

ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪਣੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ

ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਏ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਆਪ ਦਰਘਰ ਦੇ ਸੇਵਾਦਾਰ ਭਾਈ ਜਗਤਾਰ ਸਿੰਘ ਜੀ ਉਹਨਾਂ ਦੀ ਤੰਦਰੁਸਤੀ ਵਾਸਤੇ, ਚੜ੍ਹਦੀਆਂ ਕਲਾ ਬਖਸ਼ਣੀਆਂ ਸੇਵਕਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਮਿਹਰਾਂ ਪ੍ਰਿਆਸ ਰੱਖਣਾ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਸਵਾਬ ਹੁਣ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤ ਰਹੀਆਂ ਹਨ। ਉਪਰੰਤ ਜੋ ਆਪਾਂ ਬੱਚਿਆਂ ਤੋਂ ਨਿਤਨੇਮ ਦੀ ਬਾਣੀ ਸਰਵਣ ਕਰਾਂਗੇ।

0: ਰੱਖਿਆ
1: ਜਿੱਥੇ ਸਹਿ ਦਰਬਾਰ
0: ਆ ਕੇ ਬੋਲਣ ਬੋਲੀ ਆ
1: ਜਿਤ ਸੰਤਰੇ ਪਿਆਰ
0: ਅੰਮ੍ਰਿਤ ਵੇਲਾ ਸੱਚ ਨਾ ਉਬੜੇ ਆਈ ਵਿਚਾਰ
1: ਕਰਮੀ ਆਵੇ ਕਪੜਾ ਨਤਰੀ ਮੋਖ ਦਵਾਰ
0: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ
1: ਆਪੇ ਨ ਜਾਏ ਕੀਤਾ ਨ ਹੋਏ
0: ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ
0: ਨਾਨਕ ਕਾਵਿਆ ਗੁਣੀ ਨਿਧਾਨ
1: ਕਾਵਿਆ ਸੁਣੀਐ ਬਲ ਰੱਖੀਐ ਪਾਉ
0: ਦੁਖ ਪਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਦਾਰੰ ਗੁਰਮੁਖ ਵੇਦੰ
2: ਗੁਰਮੁਖ ਰਿਆ ਸਮਾਈ
0: ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਏ
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ
0: ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਤੀਰਥ ਨਾ ਵਾਜੇ ਤਿਸ ਪਾਵਾ ਵਿਣ ਪਾਣੇ ਕਿ ਨਾਏ ਕਰੀ
0: ਜੇਤੀ ਸਿਰਠ ਉਪਾਈ ਵੇਖਾ ਵਿਣ ਕਰ ਮਾ ਕੇ ਮਿਲੇ ਲਈ
1: ਮਤ ਵਿੱਚ ਰਤਨ ਜਵਾਹਰ ਮਾਨ ਜੇ ਗੁਰ ਕੀ ਸਿੱਖ ਸੁਣੀ
0: ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੇ ਜੋ ਚਾਰੇ ਆ ਜਾ ਹੋਰ ਦਸੂ ਨੀ ਹੋਏ
0: ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲਾ ਸਭ ਕੋਏ ਜੇ ਤਿਸ ਨਦਰ ਨਾ ਆਵੇ ਬਾਤ ਨਾ ਪੁੱਛੇ ਕੇ
2: ਅੰਦਰ ਕੀਟ ਕਾਰੇ ਦੋਸੀ ਦੋਸਤ ਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ
2: ਤੇਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ
0: ਸੁਣਿਆ ਸਿੱਧ ਪੀਰ ਸੁਰਨਾਥ
2: ਸੁਣਿਆ ਤਰ ਤਵਲ ਆਕਾਸ਼
0: ਸੁਣਿਆ ਦੀਪ ਲੋਕ ਪਾਤਾਲ
2: ਸੁਣਿਆ ਪੋਹੇ ਨ ਸਕੇ ਕਾਲ
0: ਨਾਨਕ ਭਗਤਾ ਸਦਾ ਵਿਗਾਸ
2: ਸੁਣਿਆ ਦੁਖ ਪਾਪ ਕਾ ਨਾਸ
0: ਸੁਣਿਆ ਈਸ਼ਰ ਬ੍ਰਹਮਾ ਇੰਦ
2: ਸੁਣਿਆ ਮੁਖ ਸਲਾਹ ਹਨੁਮੰਦ
0: ਸੁਣਿਆ ਜੋਗ ਜਗਤ ਤਨ ਭੇਦ
2: ਸੁਣਿਆ ਸਾਸ ਸਿਮਰਤ ਵੇਦ
0: ਨਾਨਕ ਭਗਤਾ ਸਦਾ ਵਿਗਾਸ
2: ਸੁਣਿਆ ਦੁਖ ਪਾਪ ਕਾ ਨਾਸ
0: ਸੁਣਿਆ ਸਤ ਸੰਤੋਖ ਗਿਆਨ

0: ਸਰਾ ਗੁਣਾ ਕੇ ਗਾ
1: ਸੁਣਿਆ ਸੇਖ ਪੀਰ ਪਾਤਸ਼ਾਹ
0: ਸੁਣਿਆ ਅੰਧੇ ਪਾਵੇ ਰਾਹ
2: ਸੁਣਿਆ ਹਾਥ ਹੋਵੇ ਅਸ ਗਾਹ
0: ਨਾਨਕ ਭਗਤਾ ਸਦਾ ਵਿਗਾਸ
1: ਸੁਣਿਆ ਦੂਖ ਪਾਪ ਕਾ ਨਾਸ
0: ਮੰਨੇ ਕੀ ਗਤ ਕਹੀ ਨਾ ਜਾਏ
2: ਜੇ ਕੋ ਕਹਿ ਪਛੈ ਪਛਤਾਏ
0: ਕਾਗਦ ਕਲਮ ਨਾ ਲਿਖਣ ਹਾਰ
1: ਮੰਨੇ ਕਾ ਬਹਿ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ
1: ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਸੁਰਤ ਹੋਵੇ ਮਨ ਬੁੱਧ
1: ਮੰਨੇ ਸਗਲ ਭਵਨ ਕੀ ਸੁਧ
0: ਮੰਨੇ ਮੋਹ ਚੁਲਟਾ ਨਾ ਖਾਏ
1: ਮੰਨੇ ਜਮ ਕੇ ਸਾਥ ਨ ਜਾਏ
0: ਐਸਾ ਨਾਮ ਨਿਰੰਜਨ ਹੋਏ
1: ਜੇ ਕੋ ਮਨ ਜਾਣੇ ਮਨ
0: ਮੰਨੇ ਮਾਰਗ ਠਾਕ ਨਾ ਪਾਏ
1: ਮੰਨੇ ਪਤਸਿਓ ਪ੍ਰਗਟ ਜਾਏ
0: ਮੰਨੇ ਮਗ ਨਾ ਚੱਲੇ ਪੰਥ
1: ਮੰਨੇ ਧਰਮ ਸੇ ਤੀਸ ਅਨਬੰਧ
0: ਐਸਾ ਨਾਮ ਨਿਰੰਜਨ ਹੋਏ
1: ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਪਾਵੇ ਮੋਖ ਦੁਆਰ
1: ਮੰਨੇ ਪਰਵਾਰੇ ਸਾਧਾਰ
0: ਮੰਨੇ ਤਰੇ ਤਾਰੇ ਗੁਰਸਿੱਖ
1: ਮੰਨੇ ਨਾਨਕ ਪਵੇ ਨਾ ਭਿੱਖ
0: ਐਸਾ ਨਾਮ ਨਿਰੰਜਨ ਹੋਏ
2: ਜੇ ਕੋ ਮਨ ਜਾਣੇ ਮਨ ਕੋਏ
0: ਪੰਚ ਪ੍ਰਵਾਨ ਪੰਚ

0: ਕੀ ਤਪਸਾਉ ਇੱਕ ਅਖਵਾਉ
1: ਤਿਸਤੇ ਹੋਏ ਲਖ ਤਰਿਆ
0: ਕੁਦਰਤ ਕਵਣ ਕਹਾ ਵਿਚਾਰ
1: ਵਾਰੇ ਨਾ ਜਾਵਾ ਇੱਕ ਵਾਰ
0: ਜੋ ਤੁਤ ਭਾਵ ਹੈ ਸਾਈ ਪਰਿਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਭਾਉ
1: ਅਸੰਖ ਪੂਜਾ ਅਸੰਖ ਤਪਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ
2: ਅਸੰਖ ਜੋ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ
1: ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਭਖ ਸਾਰ
1: ਅਸੰਖ ਮੋਹ ਲਿਵ ਲਾਇ ਤਾਰ
0: ਕੁਦਰਤ ਕਵਣ ਕਹਾ ਵਿਚਾਰ
2: ਵਾਰੇ ਨਾ ਜਾਵਾ ਇੱਕ ਵਾਰ
0: ਜੋ ਤੁਤ ਭਾਵ ਹੈ ਸਾਈ ਪਰਿਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ
2: ਅਸੰਖ ਚੋਰ ਰਾਮ ਕੋਰ
0: ਅਸੰਖ ਅਮਰ ਕਰ ਜਾਏ ਜੋਰ
1: ਅਸੰਖ ਕਲਵਣ ਹੱਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਏ
2: ਅਸੰਖ ਕੁੜਿਆਰ ਕੁੜੇ ਫਿਰਾਹੇ
0: ਅਸੰਖ ਮਲੇਸ਼ ਮਲ ਪੱਖ ਖਾਏ
2: ਅਸੰਖ ਨਿੰਦਕ ਸਿਰ ਕਰੇ ਪਾਰ
0: ਨਾਨਕ ਨੀਚ ਕਹੈ ਵਿਚਾਰ
2: ਮਰ ਜਾਵਾ ਇੱਕ ਵਾਰ
0: ਜੋ ਤੁਧ ਭਾਵ ਹੈ ਸਾਈ ਪਲੀਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਲ ਅਸੰਖ ਥਾਲ
2: ਗਮ ਗਮ ਅਸੰਖ ਲੋ
0: ਅਸੰਖ ਕਹੈ ਸਿਰ ਭਾਰ ਹੋਏ
1: ਅਖਰੀ ਨਾਮ ਅਖਰੀ
2: ਸਾਲਾ
0: ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ
0: ਅਖਰਾ ਸਿਰ ਸੰਜੋ ਵਿਖਾਣ
1: ਜਿਨ ਇਹ ਲਿਖੇ ਤੇ ਸਰ ਨਾਹੀ
0: ਜੇ ਫਰਮਾਏ ਤਿਵ ਤਿਵ ਪਾਏ
2: ਤੇਤਾ ਕੀਤਾ ਤੇਤਾ ਨਾ
0: ਮਿਣ ਨਾ ਵੈ ਨਾਹੀ ਕੋ ਥਾਓ
1: ਕੁਦਰਤ ਕਵਣ ਕਹਾ ਵਿਚਾਰ
0: ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੁਧ ਭਾਵੈ ਸਾਈ ਪਲੀਕਾਰ
0: ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਏ ਹੱਥ ਪੈਰ ਤੰਦੇ
0: ਪਾਣੀ ਧੋਤੈ ਉਤਰ ਸਖੇ
2: ਊਤ ਪ੍ਰੀਤੀ ਕੱਪੜ ਹੋਏ
0: ਦੇ ਸਾਬੂਨ ਲਈਐ ਉਹ ਧੋਏ
1: ਭਰੀਏ ਮਤ ਪਾਪਾ ਕੈ ਸੰਗ
0: ਉਹ ਧੋਪੈ ਨਾ ਵੈ ਕੈ ਰੰਗ
2: ਪਾਪੀ ਆਖਰ ਨਾ
0: ਕਰ

0: ਅੰਤਰਗਤ ਤੀਰਥ ਮਨ ਨਾਉ
1: ਸਤਿਗੁਰ ਤੇਰੇ ਮੈਂ ਨਾਹੀ ਕੋਇ
0: ਗਿਣ ਗੁਣ ਕੀਤਾ ਭਗਤ ਨ ਹੋਏ
2: ਸਵਸਥ ਆਤ ਬਣੀ ਪਰਮਾਉ
0: ਸਤ ਸੁਹਾਣ ਸਦਾ ਮਨ ਚਾਉ
2: ਕਵਣ ਸੁਵੇਗਾ ਵਕਤ ਕਵਣ
0: ਕਵਣ ਚਿਤ ਕਵਣ ਵਾਰ
2: ਕਵਣ ਸਰੋਤੀ ਮਾਹੋ ਕਵਣ
0: ਜਿਤ ਹੋ ਆਕਾਰ
2: ਪਾਇਆ ਪੰਡਿਤ ਲੇਖ ਪੁਰਾਣ
0: ਲਖਨ ਪਾਇਓ ਕਾਦੀਆ ਜੇ ਲਿਖਣ ਲੇਖ ਕਰਾਨ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ
2: ਕਿਸ ਕਰ ਆਖਾ ਕਿਵ ਸਾਲਾਏ ਕਿਉ ਵੰਨੀ ਕਿਵ ਜਾਣਾ
0: ਨਾਨਕ ਆਖਣ ਸਭ ਕੋ ਆਖਿਆ ਏਕ ਤੂੰ ਏਕ ਸਿਆਣਾ
2: ਵੱਡਾ ਸਾਹਿਬ ਵੱਡੀ ਨਾਈ ਗੀਤਾ ਜਾ ਕਹ ਹੋਵੇ
0: ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਇ
2: ਪਾਤਾਲਾ ਪਾਤਾਲ ਆਖਾ ਸਾਰਾ ਵਾਸ
0: ਓੜਕ ਓੜਕ ਭਾਲਤ ਖੇ ਵੇਦ ਕਹਿ ਇੱਕ ਵਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ
2: ਵਿਨਾਸ਼ਾਨ
0: ਗਿਰਾ ਸੇਤੀ ਮਾਲ ਧਨ
2: ਅੰਤ
0: ਨ ਸੇਤੀ ਕਹਿਣ ਨਾ ਅੰਤ
1: ਅੰਤ ਕਰਨੇ ਦੇ ਨਾ
0: ਅੰਤ ਨਾ ਵੇਖਣ ਸੁਣ ਨਾ ਅੰਤ
1: ਅੰਤ ਨਾ ਜਾਪੇ ਕਿਆ ਮਨ ਮੰਤ
0: ਅੰਤ ਨਾ ਜਾਪੇ ਕੀਤਾ ਆਕਾਰ
2: ਅੰਤ ਜਾਪੇ ਪਾਰਾਵਾਰ
0: ਅੰਤ ਕਾਰਨ ਕੀਤੇ ਬਿਨ ਲਾਏ
1: ਤਾਂ ਕਿ ਅੰਤ ਨਾ ਪਾਏ ਜਾਏ
0: ਇਹ ਅੰਤ ਨਾ ਜਾਣੈ ਕੋਇ
1: ਬਹੁਤਾ ਕਹੀਐ ਬਹੁਤਾ ਹੋਇ
0: ਵੱਡਾ ਸਾਹਿਬ ਉੱਚਾ ਥਾਉ
2: ਉੱਚੇ ਉੱਪਰ ਉੱਚਾ ਨਾਉ
0: ਇਹ ਵੜ ਉੱਚਾ ਹੋਵੈ ਕੋਇ
1: ਜਿਸ ਉੱਚੇ ਕੋ ਜਾਣੈ ਸੋਇ
0: ਜੇ ਵੜ ਆਪ ਜਾਣੈ ਆਪ ਆਪ
1: ਨਾਨਕ ਨਦਰੀ ਕਰਨੀ ਦਾਤ
0: ਬਹੁਤਾ ਖਨ ਮੈਂ ਲਿਖਿਆ ਨਾ

0: ਜੋਰ ਨਾ ਜੀਵਨ ਮਨ ਨਾ ਜੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਰਾਤੀ ਰੁਤੀ ਥਿੱਤੀ ਵਾਰ
1: ਪਾਣੀ ਅਗਨੀ ਪਾਤਾਲ
0: ਜਿਸ ਵਿਚ ਧਰਤੀ ਥਾਪ ਰੱਖੀ ਧਰਮਸਾਲ ਇਨਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ
0: ਸੱਚਾ ਆਪ ਸੱਚਾ ਦਰਬਾਰ
1: ਇੱਥੇ ਸੋਹਣ ਪੰਚ ਪਰਵਾਰ
0: ਨਜ਼ਰੀ ਕਰਮ ਪਵੈ ਨਿਸਾਨ ਨਾਨਕ ਗਿਆ ਜਾਪੈ ਜਾਏ ਗਿਆਨ ਖੰਡ ਕਾ ਆਖੋ ਕਰਮ ਕਿਤੇ ਬਰਮੇ ਘਰ ਘੜੀਐ ਰੂਪ ਰੰਗ ਕੇ ਵੇਸ
2: ਕਿਤੇ ਕਰਮ ਭੂਮੀ ਮੇਲ ਕਿਤੇ ਕਿਤੇ ਧੂਪ ਦੇਸ
0: ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ
2: ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ
0: ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ
2: ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤ ਨਿੰਦ
0: ਕਿਤੇ ਸੁੱਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ
2: ਗਿਆਨ ਖੰਡ ਮੈਂ ਗਿਆਨ ਪਛਾਣਦ
0: ਕਿਤੇ ਨਾਦ ਵਿਨੋਦ ਕੌੜ ਆਨੰਦ
2: ਸਨਮ ਖੰਡ ਕੀ ਬਾਣੀ ਰੂਪ
0: ਕਿਤੇ ਘਾਟ ਘੜੀਐ ਬਹੁਤ ਅਨੂਪ
2: ਤਾਕਿਆ ਗੱਲਾਂ ਕਥਿਆ ਨ ਜਾਹੇ
0: ਜੇ ਕੋ ਕਹੈ ਪਛੈ ਪਛਤਾਏ
2: ਕਿਤੇ ਘੜੀਐ ਸੁਰਤ ਸਮਾਤ ਮਨ ਬੁੱਧ
0: ਕਿਤੇ ਘੜੀਐ ਸਰਾ ਸਦਾ ਕੀ ਸੁੱਧ
2: ਕਰਮ ਖੰਡ ਕੀ ਬਾਣੀ ਜੋਰ
0: ਕਿਤੇ ਹੋਰ ਨ ਕੋਈ ਹੋਰ
2: ਕਿਤੇ ਜੋਰ ਮਾਬਲ ਸੂਰ
0: ਤਿਨ ਮਹਿ ਰਾਮ ਰਿਹਾ ਭਰਪੂਰ
2: ਕਿਤੇ ਸੀਤੋ ਸੀਤਾ ਮਹਿਮਾ ਮਾਹੇ
0: ਤਾਕੇ ਰੂਪ ਨ ਕਥਨੇ ਜਾਏ
2: ਨਾ ਮਰੇ ਨਾ ਠਾਗੈ ਜਾਹੇ
0: ਜਿਨਕੇ ਰਾਮ ਸੇ ਮਨ ਮਾਹੇ
2: ਕਿਤੇ ਭਗਤ ਵਸੇ ਕੇ ਲੋ
0: ਕਰੇ ਆਨੰਦ ਸੱਚਾ ਮਨ ਸੋਏ
2: ਸੱਚਖੰਡ ਵਸੈ ਨਿਰੰਕਾਰ
0: ਘਰ ਘਰ ਵੇਖੈ ਨਰ ਨਿਹਾਲ ਜੇ ਕੋ ਕਥੈ ਤਾ ਅੰਤ ਨ ਅੰਤ ਜਿਵ ਜਿਵ ਹੁਕਮ ਤਵੈ ਤਿਵਕਾਰ
2: ਵਿਖੇ ਵਿਖੇ ਕਰ ਵਿਚਾਰ
0: ਨਾਨਕ ਕਥਨਾ ਕਰੜਾ ਸਾਰ
2: ਜਤ ਪਹਾਰਾ ਤੀਰਥ ਨਿਆਰ
0: ਪਹਿਰਣ ਮਤ ਵੇਦ ਹਥਿਆਰ
2: ਕਲਾ ਕਰਨਮ ਤਪਤਾਉ
0: ਭਾਂਡਾ ਪਾਵ ਅੰਮ੍ਰਿਤ ਤਿਤ ਢਾਲ
2: ਕਰੀਏ ਸ਼ਬਦ ਸਚੀ ਤਕਸਾਲ
0: ਜਿਨਕੋ ਨਦਰ ਕਰਮ ਤਿਨਕਾਰ
2: ਨਾਨਕ ਨਦਰ ਨਿਆਰ

0: ਸ੍ਰੀ ਮੁਖਵਾਖ ਪਾਤਸ਼ਾਹ ਦਸਮੀ ਛਵੈ ਛਾਨ ਰਤਵੈ ਪ੍ਰਸਾਦ ਚਕਰ ਚੈਨ ਔਰ ਬਰਨ ਜਾਤ ਪਾਤ ਨੈਨਜ
1: ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤ ਅਨਪੋ ਪ੍ਰਕਾਸ਼ ਅਮਿ ਤੋਜ ਕਹਿ ਜੈ
1: ਮੂਰਤ ਇੰਦਰ ਇੰਦਰਾਨ ਸਾਈ ਸਹਾਨ ਕਰਿ
0: ਜੈ ਭਵਨ ਮਹੀ ਪਸੁਰਨ ਰਸੋਦ ਨੇਤ ਨੇਤ ਬੰਤਰਨ ਕਹਿਤ
2: ਨਮੋ ਜੋਗ ਜੋਗੇ ਨਮੋ ਭੋਗ ਭੋਗੇ
1: ਨਮੋ ਸਰਵ ਦਿਆਲੇ ਨਮੋ ਸਰਵ ਪਾਲੇ
0: ਚਾਹ ਚੰਦ ਤੋਇ

0: ਸਰਵਕਾਲਿਕ ਸਰਵ ਕਾਲਿਕ ਸਰਵ ਕੋਪਨ ਕਾਲ
1: ਜਤ ਤਤ ਪਰਾਜੀ ਦੂਤ ਰੂਪ ਪ੍ਰਸਾਰ
0: ਨਾਮ ਥਾਮ ਰਾਜਾਤ ਜਾ ਕਰ।

0: ਅੰਗ ਆਭਾ ਭੰਗ
1: ਗਤ ਮੇਤ ਪਾਰ ਗੁਣ ਗਨ ਉਦਾਰ
0: ਮਨ ਗਨ ਪ੍ਰਾਣ ਜਪੈ ਦੁਕਾਮ
1: ਅਤ ਤੁਤ ਪ੍ਰਚੰਡ ਮੇਤ ਗਤ ਖੰਡ
0: ਅਨਿਸ਼ਿਆ ਕਰਮ ਅਦ੍ਰਿਸ਼ਿਆ ਤਰਮ
1: ਸਭਾ ਪ੍ਰਣਾਡਿਆ ਡੰਡ ਬਾਡਿਆ
0: ਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮਕੰਦੇ ਉਤਾਰੇ ਪਾਏ
1: ਹਰਿ ਅੰਕਰਿਯੰ ਨਾਮੇ ਅਕਾਮੇ
0: ਪ੍ਰਿਆ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ
1: ਚਤਰ ਚਕਰ ਦਾਨੇ ਚਤਰ ਚਕਰ ਜਾਨੇ
0: ਚਤਰ ਚਕਰ ਵਰਤੀ।

0: ਭਗਵਤੀ ਚੰਦ ਤੋਇ ਪ੍ਰਸਾਦ ਜੇ ਕੇ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ
1: ਮੇਸੋ ਸਲਾਮ ਹੈ ਸੋ ਸੋ ਗੁਲਾਮ ਹੈ
0: ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ
1: ਇੱਕ

0: ਅੰਤਮ ਪ੍ਰਨਾਸ਼ ਸਮਸਤਲ ਨਿਵਾਸ ਹੈ, ਸਮਸਤਲ ਜਬਾ ਹੈ ਕਿ ਸਾਹਿਬ ਕਰਾ ਹੈ,
1: ਨਰਕੰ ਪ੍ਰਨਾਸ਼ ਹੈ ਬੇਸਲ ਨਿਵਾਸ ਹੈ।

0: ਸਾਡੇ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚਕਚਾਰ ਲਵੇਯਾ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਇੱਕ ਦੋਈਆ
0: ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਚ ਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਬਲ ਹੀ ਬਲ ਮੈਂ ਸਭ ਥਾਪ ਥਵੇਂਗੇ।

0: ਹੈ ਰਾਜ ਸੱਚੇ ਸਾਹਿਬ ਗਿਆਨ ਹੀ ਤੇਰਾ
1: ਸੱਚਾ ਨਾਮ ਰਾਧਾਰੋ
0: ਸਾਚ ਨਾਮ ਰਾਧਾਰ ਮੈਂ ਜੇ ਪੱਕਾ ਸਭ ਗਵਾਈਆਂ
1: ਕਰਸਾਨ ਸੁਖਮਨ ਆਇਆ ਵਸੇ ਜਨ ਇੱਛਾ ਸਭ ਜਾਈਆਂ
0: ਸਦਾ ਕਬਾਨ ਕੀ ਤਾਗ ਰਟੋ ਜਸੀਆਂ ਇਹ ਵੜਿਆਈਆਂ
1: ਕਹਿ ਨਾਨਕ ਸੁਣੋ ਸੰਤੋ ਸਭ ਦਰੋ ਬੇਯਾਰੋ
0: ਸਾਚਾ ਨਾਮ ਰਾਧਾਰੋ
1: ਵਜੇ ਪੰਜ ਸਭ ਤੇ ਤਕਾਰ ਸੁਪਾਗੇ
0: ਕਸ ਭਾਗੇ ਸ਼ਬਦ ਵਜੇ ਖੜਾ ਜਿਸ ਕਰ ਤਾਰਿਆ
1: ਪੰਜ ਦੂ ਤੁਰ ਵਸ ਕੀਤੇ ਕਾਲ ਕੰਠਕ ਮਾਰਿਆ
0: ਤੁਰ ਕਰਮ ਪਾਇਆ ਥੁੱਤੀ ਕੋ ਸੇ ਨਾਮ ਹਰ ਕੇ ਲਾਗੇ
1: ਕਹਿ ਨਾਨਕ ਦਾ ਸੁਖੋ ਤਤਕਨ ਅਨਤ ਵਾਜੇ ਅਚੀ ਲਵੇ
0: ਮਾਈ ਲੈ ਵਾਜੋ ਕਿਆ ਕਰੇ ਵਿਚਾਰੀਆ।

0: ਰਾਗ ਸਵਾਰਿਆ
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
1: ਆਵੋ ਸੰਤ ਪਿਆਰੇ ਓ ਅਕਥ ਕੀ ਕਰੇ ਕਹਾਣੀ
0: ਕਰੇ ਕਹਾਣੀ ਅਕਥ ਕੀ ਕਿਤ ਦੁਆਰੇ ਪਾਈਏ
1: ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ
1: ਚਿਤਰਾਈ ਨਾ ਪਾਇਆ ਕਿਵੇਂ

0: ਵੇਖਮ ਮਾਰਗ ਚੱਲਣਾ।
1: ਲਭ ਲੋਭ ਅਹੰਕਾਰ ਤਤ ਤਿਸ਼ਨਾ ਬਹੁਤ ਨਾਹੀ ਬੋਲਣਾ। ਖੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜੀ ਆਪ ਤਾ ਹਰਵਾਸ ਨਾ ਸਮਾਣੀ ਕਹਿਣਾ।

0: ਕਰ ਕੇ ਪੰਜ ਨਾਮ ਲਾਏ ਹੈ ਸੇ ਹਰ ਹਰ ਸਦਾ ਤੇ ਆਵੇ
1: ਜਿਸਨੇ ਕਥਾ ਸੁਣਾਇਆ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹਿਣਾ ਸੱਚੇ ਸਾਹਿਬ ਜੋ ਪਾਵੇ ਤਵੇ ਚਲਾਵੇ
1: ਸੋਹਿਲਾ ਸਭ ਸੁਹਾਵਾ
0: ਸਭ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ
1: ਤਿੰਨ ਕਹਿ ਮਨ ਵਸਿਆ ਜਿਨ ਧਰੋ ਲਿਖਿਆ ਆਇਆ
0: ਇੱਕ ਫਿਰੇ ਕਨੇਰੇ ਕਰਿਆ ਗੱਲਾਂ ਗੰਨੀ ਕਰਾ ਨਾ ਪਾਇਆ
1: ਕਹਿ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ
0: ਤੂੰ ਥੋਏ ਸੇ ਜਿਨਾ ਜਿੰਨੀ ਹਤਿਆਇਆ
1: ਹਤਿਆਇਆ ਪੋਏ ਥੋਏ ਗੁਰੂ ਜਿੰਨੀ ਧਿਆਇਆ
0: ਤੂੰ ਤੋ ਮਾਤਾ ਪਿਤਾ ਕਟੰਬ ਸਹਿਤ ਸੇ ਉਹ ਪਵਿੱਤਰ ਸੰਗਤ ਸਭਾਈ ਹੈ
1: ਸ਼ਬਦ
0: ਲਾਗੋ ਹਰਚੇ ਚਿਤ ਲਾਏ
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ
0: ਜਿਉ ਮੇਰੇ ਬਾਹਰੋਂ ਨਿਰਬਲ ਬਾਹਰੋਂ ਨਿਰਬਲ ਜਿਉ ਤਾਂ ਮੇਰੇ
1: ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ
0: ਜੇ ਕੋ ਸਿੱਖ ਗੁਰੂ ਕੀਰਤੀ ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ
0: ਗੁਰ ਕੈ ਚਰਨ ਹਿਦਤ ਆਏ ਅੰਤਰ ਆਤਮਾ ਸੰਭਾਲੇ
1: ਆਪ ਆਪ ਸੰਸਾਰ ਹੈ ਪਾਨੇ ਗੁਰ ਬਿਨਾ ਵਰਨਾ ਜਾਣਿਆ ਕੋਏ
0: ਵਿਚਾਰ
1: ਦੇਖੋ ਮਨ ਸਤਿਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰ ਕੇ ਪਿਆਰੇ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ
0: ਜਿਨਕਾ ਨਦਰ ਕਰਮ ਹੋਵੇ ਹਿਰਦੈ ਤੈਨਾ ਸੁਣਾਣੀ
1: ਪੀਓ ਅਮਰੇ ਸਾਰ ਹਰ ਰੰਗ ਜਪੇ ਸਾਰ ਬਾਣੀ
0: ਸਦਾ ਗਾਓ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
0: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ

0: jotenkin mun laga eu huas bao.
1: Sa se ti mun mlea se cha laya pao.
0: Ape hira ratna pe jisnu de bajaye.
1: Ena saulat reh hira je jadao.
0: Si sakda ko paaye ke karta ape hukum vartaye.
1: Hukum vartaye vekha gurum ke sab jaye.
0: Tore bandhan hove moksha mun visaye.
1: Gurmukh jisnu aap kare so hove ek sase ole bulaye.
0: Ena ka karta ape hukum bajaye.
1: Simr sasar pun paafi char de tatta sar na jaane.
0: Tatta sar na jaane guru baajo tatta sar na jaane.
1: ਗਣੀ ਸੰਸਾਰ ਭਰਮ ਸੱਤਾ ਸਤਿਆ ਰਹਿਣ ਮਹਾਣੀ
0: ਕਰਕੇ ਭਾਰਤ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਕਹਿ ਨਾਨਕ ਸੋ ਤੁਤ ਪਾਇ ਜਿਸਨੂੰ ਆਂਦਿਨ ਹਰ ਲੈ ਲਾਗਿਆ ਜਾਗਤ ਰਹਿਣ ਮਹਾਣੀ
0: ਮਾਤਾ ਕੀ ਉਦਰ ਮੈਂ ਪ੍ਰਵਾਲ ਕਰੇ ਸੋ ਕਿਉ ਮਨੋ ਵਿਸਾਰੀ ਹੈ
1: ਮਨੋ ਕਿਉ ਵਿਸਾਰੀ ਹੈ ਵਰਦਾਤਾ ਜਾਗਰ ਮੈਂ ਹਰ ਹੋ ਜਾਵੇ
0: ਉਸ ਨੂੰ ਕਹੇ ਬੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਾਹ ਸੰਭਾਲੀ ਹੈ
0: ਕਹਿ ਨਾਨਕ ਵਿਚਾਰ ਦੇਖੋ ਸਤਗੁਰਮੁਖ ਨਾ ਪਾਈ ਹੈ
1: ਕਹਿ ਨਾਨਕ ਵਰਦਾਤਾ ਸੋ ਕਿਉ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ
0: ਮਾਇਆ ਅਗਨ ਸਵੇਖੋ ਜੇ ਕੱਟਾ ਖੇਲ ਰਚਾਇਆ
1: ਜਾ ਤਿਸ ਪਾਣਾ ਤੇ ਜੰਮਿਆ ਪਰਿਵਾਰ ਫਲਾ ਪਾਇਆ
0: ਛੜਕੀ ਲੱਗੀ ਤਸ਼ਨਾ ਮਾਇਆ ਅਮਨ ਵਰਸਾਇਆ
1: ਐ ਮਾਇਆ ਜੇ ਥਰ ਵਿਸਰੈ ਮੋਹ ਬਜਾ ਭਾਉ ਦੂਜਾ ਲਾਇਆ
0: ਕਹਿ ਨਾ ਗੁਰ ਪ੍ਰਸਾਦ ਦੀ ਜਿਨਾ ਵਿਵਾਹ ਕੀ ਤਿਨੀ ਵਿੱਚੇ ਮਾਇਆ ਪਾਇਆ
1: ਖਰਾਬ ਮੁਲਕ ਹੈ ਮੁੱਲ ਨਾ ਪਾਇਆ ਜਾਏ
0: ਮੁੱਲ ਨਾ ਪਾਇਆ ਜਾਏ ਜਿਸ ਨਾਲ ਵਿਟੋ ਜਿਹੀ ਲੋਕ ਫਿਲ ਲਾਏ
1: ਐਸਾ ਸਤਗੁਰ ਜੇ ਮਿਲਾਇਆ ਤਿਸ ਨੂੰ ਸਿਰ ਸੋਫੀਆ ਵਿੱਚ ਆਪ ਜਾਏ
0: ਜਿਸ ਦਾ ਜੀਵ ਤਿਸ ਮਿਲ ਰਹੇ ਵਰ ਵਸੇ ਮਨਿਆਏ
1: ਖਰਾਬ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਨ ਹਰ ਭੁੱਲੇ ਪਾਏ
0: ਰਾਸ ਮੇਰੀ ਮਨ ਵਨਜਾ ਰਾਸ ਮੇਰੀ ਮਨ ਵਨਜਾ ਸਰਵਤ ਤੇ ਰਾਸ ਜਾਣੀ
1: ਹਰ ਹਰ ਨਿਤ ਜਪੇ ਜੀਓ ਲਾਹ ਖੱਟੇ ਦਿਹਾੜੀ
0: ਇਹ ਤਨ ਤਿਨਾ ਮੇਰਾ ਜਿਨ ਹਰ ਆਪੇ ਪਾਣਾ
1: ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ
0: ਇਹ ਰਾਸ ਤੂੰ ਅਨਸ ਰਾਸ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋ ਤੇ ਕਿਤੇ ਜਿੱਚ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀ ਹਰ ਰਸ ਬੋਨ ਨਾ ਪਸਤਾ ਲਗੇ ਆਏ
1: ਇਹ ਹਰ ਰਸ ਕਰਮੀ ਪਾਇਆ ਸਤਗੁਰ ਮੇਰੇ ਦਿਸ ਆਏ
0: ਕਹਿ ਨਾਨਕ ਹੋਰ ਅਨਸ ਵਿਸ਼ੇ ਜਾਹਰ ਬਸੇ ਮਨਿਆਏ
1: ਇਹ ਸਿਰਾ ਮੇਰਾ ਹੱਥ ਮੈਂ ਜੋ ਦਰਖੀਤਾ ਤੂੰ ਜਗ ਮੈਂ ਆਇਆ
0: ਜੋ ਦੁਖੀ ਤੁਦ ਵਿੱਚ ਜਾ ਤੂੰ ਜਗ ਮੈਂ ਆਇਆ
1: ਪਰ ਆਪੇ ਮਾਤਾ ਆਪੇ ਪਿਤਾ ਜੀ ਜਿਉ ਪਾਏ ਜਗ ਦਿਖਾਇਆ
0: ਕਰਪੁਰ ਸਾਡੇ ਬੱਜਿਆ ਤਾਂ ਚਲ ਥੋਆ ਚਲ ਨਾ ਤੇ ਆਇਆ
1: ਕਹਿਣਾ ਸਿਸ਼ਟ ਕਾਬੂ ਰਚਿਆ ਜੋ ਤਰਾ ਕੀਤਾ ਤੂੰ ਜਗ ਮੈਂ ਆਇਆ
0: ਮੰਚਾ ਪਿਆ ਪ੍ਰਭਾ ਕੇ ਬਸੋਣੇ ਹਰ ਮੰਗਲ ਗਾਉ ਸੁਖੀ ਗ੍ਰਹਿ ਮੰਦਰ ਬਣਿਆ
1: ਹਰ ਗਾਉ ਮੰਗਲ ਨੇ ਸਖੀ ਸੋਗ ਦੁਖ ਨਾ ਵਿਆਹ ਪਾਏ
0: ਗੁਰਚਰਨ ਲਾਗੇ ਦਿਨ ਸਭਾ ਗਿਆ ਆਪਣਾ ਪ੍ਰਜਾਪੇ
1: ਅਹਲ ਬਾਣੀ ਕਰ ਸਭ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹਿਣਾ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤਦ ਕਰਮ ਕਮਾਇਆ
0: ਕਰਮ ਕਮਾਇਆ ਸੋ ਸਰੀਰ ਜਾ ਤੂੰ ਜਗ ਮੈਂ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
0: ਗੁਰਪ੍ਰਸਾਦੀ ਹਰ ਮਨ ਵਸਿਆ ਪੂਰ ਲਿਖਿਆ ਪਾਇਆ
1: ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸੇ ਉੱਚ ਤਲਾਇਆ
0: ਇਹ ਨੇਤਰੋ ਮੇਰੇ ਅਵਰ ਤੁਮੇ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹ ਵਿੱਚ ਚਿੰਤਾ ਤੁਮ ਦੇਖਦੇ ਜੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ
1: ਗੁਰਪ੍ਰਸਾਦੀ ਬੁੱਝਿਆ ਜਾਵੇ ਖਾ ਰੇਖਿਆ ਹਰ ਬਿਨ ਅਵਰ ਨਾ ਕੋਈ
0: ਇਹ ਰੋਗ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ
1: ਇਹ ਸਰਵਨੋ ਮੇਰੇ ਸਾਚਾ ਸੁਣਨੈਣ ਉਹ ਬਿਠਾਏ
0: ਸਾਚੇ ਸੁਣਨੈਣ ਉਹ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜੇ ਸੁਣੀ ਮੰਤਰ ਹਰਿਆ ਹੋਆ ਰਸ ਰਨ ਰਸ ਬਾਣੀ
0: ਸੱਚ ਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ
1: ਕਹਿ ਨਾਲ ਕਮਰੇ ਤਨਾ ਸੁਣੋ ਪਵਿੱਤਰ ਹੋ ਸਾਚੇ ਸੁਣਨੈਣ ਉਹ ਬਿਠਾਏ
0: ਖੱਜਿਓ ਗੁਫਰ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ
1: ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟੀਏ ਦਸਾ ਗੁਪਤ ਰਖਾਇਆ
0: ਗੁਰਦੁਆਰੇ ਲਾਏ ਭਾਵ ਦੀ ਸੁਣ ਦਸਾ ਦੁੱਖ ਦੁਆ ਦਿਖਾਇਆ
1: ਕਹਿ ਨੇਕ ਰੂਪ ਨਾ ਨਵਨੇ ਤਿਸ ਦਾ ਅੰਦਰ ਨਾ ਜਾਈ ਪਾਇਆ
0: ਕਹਿ ਨਾਲ ਹਰ ਪਿਆ ਜੋ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ
1: ਸੱਚਾ ਸੋਇਲਾ ਸੱਚਾ ਅਗਰ ਗਾਵੋ
0: ਗਾਵੋ ਤਾਂ ਸੋਇਲਾ ਕਾ ਸਾਚੀ ਜਿਹੜਾ ਸਤਾ ਸੱਚ ਤਿਆਵੇ
1: ਸੱਚਾ ਤਿਆਏ ਜਾ ਤੁਹਾਏ ਗੁਰਮੁਖ ਜਨਾ ਵਜਾਵੇ
0: ਇਹ ਸੱਚ ਨਾ ਕੁ ਕਸਮ ਹੈ ਜਿਸ ਬਖਸ਼ਿਸ਼ ਹੋ ਜਨ ਪਾਵੇ

ਨਾਮ ਸੁਖ ਕਨੇਰ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ

ਸਦਾ ਕੁਰਬਾਨੀ ਬੋਲੋ ਜੀ ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਕਰਨਾ ਉਹਨੇ ਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਜਾਹਰਾਜ ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਧਰਮ ਹਿੱਤ ਸ਼ੀਸ਼ ਦਿੱਤੇ ਤਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰਿਆ ਪਾਪੇ ਆਣੇ ਰਾਸ ਸਹਿ ਅੱਗੇ ਨਾਨਕਾ ਖਿਲੇ ਕੀ ਚਿਰਦਾ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵਿੱਚ ਤਾਨ ਕਾ ਸਦਕਾ ਸਰਬ ਸੁੱਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਗੁਰੂ ਗਰੀਬ ਨਿਵਾਸ ਸਿੱਖਾਂ ਨੂੰ ਗੁਰਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰੱਖਿਆ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੀ ਜੀ ਖਡੂਰ ਜੀ ਗੁਰੂ ਕੀ ਬਾਉਲੀ ਜੀ ਸ਼੍ਰੀ ਗੋਇੰਦਵਾਲ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਅੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੀ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪਾਉਂਟੇ ਜੀ ਤਖ਼ਤ ਸ਼੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋਹ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਭਾਵਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੁਰੂ ਦੀ ਲਾਡਲੀਆਂ ਫੌਜਾਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸਾਂਝੂਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬੋਲੋ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਦੇ ਨਿਤਨੇਮ ਦੀ ਅਰਦਾਸ ਹੈ ਜੀ ਬਾਣੀ ਪੜ੍ਹਦੇ ਹਾਂ ਦੀ ਭੁੱਲ ਚੁੱਕ ਖਿਮਾ ਬਖਸ਼ੋ ਜੀ ਅੱਗੇ ਉਹ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦੀ ਬਲ ਬੁੱਧੀ ਬਖਸ਼ੋ ਜੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰੋ ਦੂਰੋਂ ਨੇੜਿਓਂ ਆਈ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਆਸ ਮਨੋਰਥ ਪੂਰੀ ਕਰਨੇ ਕਿ ਗੁਰੂ ਗਰੀਬ ਨਿਵਾਜ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ ਜੋ ਵੀ ਆਪ ਜੀ ਦਾ ਪਵਿੱਤਰ ਪ੍ਰਸ਼ਾਦ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਬੱਚਿਆਂ ਦੇ ਗੁਰਮਤਿ ਕੈਂਪ ਦੇ ਨੌਵੇਂ ਦਿਨ ਦੀ ਆਰੰਭਤਾ ਦੀ ਅਰਦਾਸ ਹੈ ਜੀ ਬੱਚਿਆਂ ਨੂੰ ਸਿੱਖਣ ਸਿਖਾਉਣ ਦੀ ਬਲ ਬੁੱਧੀ ਬਖਸ਼ੋ ਹੁਣ ਦੀਵਾਨਾਂ ਦੇ ਸਮਾਪਤੀ ਲਈ ਸ਼੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਗੁਰੂ ਗਰੀਬ ਨਿਵਾਜ ਆਪਣੇ ਸਾਂਝੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਵਾਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਂਪ ਦਾ ਦੂਸਰਾ ਹਫਤਾ ਦਾ ਚੌਥਾ ਦਿਨ ਆ। ਕੱਲ ਤੁਸੀਂ ਸਾਰਿਆਂ ਨੇ ਬਹੁਤ ਚੰਗਾ ਬਿਹੇਵ ਕੀਤਾ ਸੀ, ਤਾਂ ਅੱਜ ਅਸੀਂ ਇੱਕ ਚੀਜ਼ ਤੁਹਾਨੂੰ ਕਹਿੰਦੇ ਹਾਂ ਵੀ ਅੱਜ ਐਂਡ 'ਤੇ ਕੋਈ ਪ੍ਰਾਈਜ਼ ਨਹੀਂ ਮਿਲੇਗਾ, ਅੱਜ ਸਾਡੇ ਕੋਲ ਕੁਛ ਹੈਗਾ ਨਹੀਂ ਆ, ਕੱਲ੍ਹ ਤੁਹਾਨੂੰ ਮਿਲੇਗਾ। ਤਾਂ ਅੱਜ ਜਦੋਂ ਪ੍ਰਸ਼ਾਦ ਵਰਤਾਉਣ ਤੋਂ ਹੋ ਜਾਏਗੀ ਫਿਨਿਸ਼, ਉਦੋਂ ਮੈਂ ਤੁਹਾਡੀ ਸਮਾਪਤੀ ਕਰ ਦੂੰਗੀ। ਹਜੇ ਅਸੀਂ ਵਾਹਿਗੁਰੂ ਦਾ ਜਾਪ ਕਰਾਂਗੇ, ਠੀਕ ਆ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸੈਕਿੰਡ, ਹਜੇ ਨਹੀਂ ਸਮਾਪਤੀ ਹੋਈ, ਰੁਕ ਜਾਓ। ਯੂ ਹੈਵ ਟੂ ਬੀ ਪੇਸ਼ੈਂਟ, ਆਈ ਐਮ ਟਾਕਿੰਗ ਟੂ ਯੂ। ਓਕੇ, ਹੁਣ

ਅਜੂਨੀ ਸੈਭੰ ਗੁਰ ਪ੍ਰਸ਼ਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ।

Bye.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੂ ਦੁਆਰ, ਵਾਹੇ ਗਹਿ ਕੀ ਲਾਜ ਅਸ ਗੋਬਿੰਦ ਲਾਸ ਤੁਹਾਰ। ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾ ਮੈਨੂੰ ਯੋਗ ਕਿਤੋ, ਮੈਂ ਨਿਰਗੁਣ ਹਾਰੇ ਕੋ ਗੁਣ ਨਾ ਆਪੇ ਤਰਸ ਪਿਓ, ਤਰਸ ਪਿਆ ਮੈਂ ਰਹਿਮਤ ਹੋਰ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਥੀਵੇ ਹਰਿਆ, ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਥੀਵੇ ਹਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਨੇ ਸਵਾਰ, ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਨੇ ਸਵਾਰ, ਪੂਰੀ ਹੋਈ ਕਰਾਮਾ ਆਪ ਸਿਜਣ ਹਾਰੇ ਧਾਰਿਆ, ਪੂਰੀ ਹੋਈ ਕਰਾਮਾਤ ਆਪ ਸਿਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰ, ਜਿਨੇ ਤੂੰ ਸੇਵਿਆ ਭਾਉ ਕਰ ਸੇ ਤੁਤ ਪਾਰ ਉਤਾਰਿਆ, ਜਿਨੇ ਤੂੰ ਸੇਵਿਆ ਭਾਉ ਕਰ ਸੇ ਤੁਤ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰ, ਧਨ ਸੁ ਤੇਰਾ ਥਾਨ ਸਚ ਤੇਰਾ ਪੈਸ਼ ਕਰ, ਧਨ ਸੁ ਤੇਰਾ ਥਾਨ ਸਚ ਤੇਰਾ ਪੈਸ਼ ਕਰ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾ ਮਨ ਸਤਾਰ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾ ਮਨ ਸਤਾਰ, ਚਾਰੇ ਜਾਗੇ ਚੌਂਕ ਪੰਚਾਇਣ ਆਪੇ ਹੋਆ, ਚਾਰੇ ਜਾਗੇ ਚੌਂਕ ਪੰਚਾਇਣ ਆਪੇ ਹੋਆ, ਆਪਣੇ ਆਪ ਸਾਜਣ ਆਪੇ ਹੀ ਥੰਮ ਖਲੋ, ਆਪਣੇ ਆਪ ਸਾਜਣ ਆਪੇ ਹੀ ਥੰਮ ਖਲੋ, ਆਪੇ ਪੱਟੀ ਕਲਮਿਆ ਆਪ ਲਿਖਣ ਹਾਰਾ ਹੋਆ, ਆਪੇ ਪੱਟੀ ਕਲਮਿਆ ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਲੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਲੋਆ, ਤਾਕਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚ ਦੋਆ, ਤਾਕਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚ ਦੋਆ, ਉਗਵਾਨ ਤੇ ਆਤਮਨ ਚੌਚੱਕੀ ਕੀਨੀ ਲੋਆ, ਉਗਵਾਨ ਤੇ ਆਤਮਨ ਚੌਚੱਕੀ ਕੀਨੀ ਲੋਆ, ਜਿਨੇ ਗੁਰੂ ਨਾ ਸੇਵਿਓ ਮਨਮੁੱਖਾਂ ਪਿਆ ਮੋਆ, ਜਿਨੇ ਗੁਰੂ ਨਾ ਸੇਵਿਓ ਮਨਮੁੱਖਾਂ ਪਿਆ ਮੋਆ, ਦੂਣੀ ਚੌਣੀ ਕਰਾਂ ਮਾਂ ਸੱਚੇ ਦਾ ਸੱਚਾ ਢੋਆ, ਦੂਣੀ ਚੌਣੀ ਕਰਾਂ ਮਾਂ ਸੱਚੇ ਕਾ ਸੱਚਾ ਢੋਆ, ਚਾਰੇ ਜਾਗੇ ਚੌਂਜ ਪੰਚਾਇਣ ਆਪੇ ਹੋਆ, ਚਾਰੇ ਜਾਗੇ ਚੌਂ ਪੰਚਾਇਣ ਆਪੇ ਹੋਆ, ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ ਹੈ ਤੂੰ ਸਦਾ ਸਲਾਮ ਨਿਰੰਕਾਰ, ਤੂੰ ਠਾਕਰ ਉੱਚ ਭਗਵਾਨ, ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਇ, ਭੁੱਲ ਚੁੱਕ ਮਾਂ ਤੇਰੇ ਚਰਨ ਕਮਲਾਂ ਪਾਸ, ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
1: ਸਤਨਾਮ ਸ੍ਰੀ ਵਾਹਿਗੁਰੂ ਜੀਓ, ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ।

ਭਾਰੀ ਗੁਰ ਪ੍ਰਸਾਦੀ ਕੋ ਬਿਰਲਾ ਛੂਟੈ ਤਿਸ ਜਨ ਕੋ ਹੋਂ ਬਲਿਹਾਰੀ ਜਿਨ ਸਿਸ਼ਟ ਸਾਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਇੱਥੇ ਫਿਊਨਰਲ ਦੀ ਰਸਮ ਹੋਣੀ ਆ, ਜਿਨ੍ਹਾਂ ਨੇ ਸਿਮਰਨ ਕਰਨਾ ਖਾਲਸਾ ਸਕੂਲ ਦੇ ਉੱਪਰ ਆ ਜਾਓ ਜੀ, ਕਮਰੇ 'ਚ। ਵਾਹਿਗੁਰੂ।

वडहंस महला पहला। बाबा आया है उठ चलना, एहो जग झूठ पसारो बा। सच

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਚ ਦੋ ਤਿਤ ਵਾਸ ਕੀਤੇ ਕਾਲ ਕੰਠ ਕੋ ਮਾਰਿਆ, ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖਵਾ ਤਿਤ ਕਰਿਆ ਨਹਦ ਵਾਜੇ, ਅਨੰਦ ਸੁਨੋ ਵਡਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਜ ਸੰਤਾਪ ਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤ

ਅਮਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੇ ਫਤਿਹ ਸ੍ਰੀ ਭਗਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤ ਸਿਮਰਿਕੇ ਗੁਰੂ ਨਾਨਕ।

ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਾਂ ਨੇ ਧਰਮ ਵੈਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ

ਗੋਚ ਬੈਠਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ, ਪੜ੍ਹੇ ਸੁਣੀ ਬਾਣੀ ਦਾ ਭਾਵ, ਵਿਛੜੇ ਆਤਮਾ ਬੱਚੀ ਹਰਸ਼ਿਤਾ, ਨਈ ਅਰਦੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮ ਇਕੜਾ ਪ੍ਰਚਾਦੇ ਦੇਗ ਹਾਜ਼ਰ ਹੈ, ਦਰ ਪਰਵਾਨ ਹੋਏ।

ਵਾਹਿਗੁਰੂ ਜਪੇ ਛੇ ਪੁੜੀ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਬੁਲਚ ਕੋ ਮਾਫ ਕਰਨੀ ਹਾਜ਼ਰੀ ਦਰ ਕਰ ਸਚਖੰਡ ਕੇ ਪ੍ਰਵਾਨ ਕਰਨੀ ਦਰੋਂ ਘਰੋਂ ਪਾਵਨ ਅਟਲ ਹੁਕਮ ਨਾਮ ਬਚ ਕੇ ਕਿਰਤਾਰਥ ਕਰੋ ਭੁੱਲਾਂ ਚੁੱਕਾਂ ਦੀ ਖਿਮਾ

ਸੁਖ ਹੋਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰੀ ਅਰਸ਼ੋਂ ਕੁਰਸੋਂ ਝਟਿਐ ਤੁਧ ਡਿੱਠੇ ਸੱਚੇ ਪਾਤਸ਼ਾਹ

ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਬਾਕ ਅਨਸਾਰ ਸਵਰਗ ਵਾਸੀ ਸਾਡੀ ਬੱਚੀ ਹਰਸ਼ੀਤਾ ਨਾਇਰ ਜਿਤਨੀ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ ਉਸ ਨੂੰ ਪੂਰਿਆਂ ਕਰਕੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਕ ਸੰਬੰਧੀਆਂ ਨੂੰ ਸੱਜਣਾ ਮਿੱਤਰਾਂ ਨੂੰ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੀ ਮਿੱਠੀ ਯਾਦ ਵਿੱਚ ਸ੍ਰੀ ਅਲਾਣੀਆ ਸਾਹਿਬ ਦੀ ਬਾਣੀ ਪੜ੍ਹੀ ਗਈ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੀ ਬਾਣੀ ਪੜ੍ਹੀ ਗਈ ਅਤੇ ਅੰਤਿਮ ਅਰਦਾਸ ਹੋਈ ਗੁਰੂ ਜੀ ਦੇ ਹੁਕਮ ਸਰਵਣ ਕੀਤੇ ਸਭ ਤੋਂ ਪਹਿਲਾਂ ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਪਾਠੀ ਸਿੰਘਾਂ ਦਾ ਧੰਨਵਾਦ ਸਤਿਕਾਰਯੋਗ ਗਿਆਨੀ ਨਰਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਫਿਨਲ ਹੋਮ 'ਚ ਜਾ ਕੇ ਉੱਥੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਉਚਾਰੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਅਰਦਾਸ ਕੀਤੀ ਸੋਹਲਾ ਜੀ ਦੀ ਬਾਣੀ ਪੜ੍ਹ ਕੇ ਸਰਵਣ ਕਰਾਈ ਅਤੇ ਹੁਣ ਅੰਤਿਮ ਅਰਦਾਸ ਕੀਤੀ ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ ਮੈਂ ਜਿੱਥੇ ਆਪਣੇ ਪਰਿਵਾਰ ਵੱਲੋਂ ਜੰਡੀ ਪਰਿਵਾਰ ਅਤੇ ਗੁਰਦੁਆਰਾ ਸਾਹਿਬ ਫਰੀ ਮਾਉਣ ਦੇ ਸਮੂਹ ਸੇਵਾਦਾਰ ਮੈਨੇਜਮੈਂਟ ਵੱਲੋਂ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਸੱਜਣਾ ਮਿੱਤਰਾਂ ਨਾਲ ਸਭਨਾਂ ਨਾਲ ਬਹੁਤ ਬਹੁਤ ਅਫਸੋਸ ਕਰਦਾ ਅਤੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣਾ ਇਹ ਬੜੀ ਔਖੀ ਘੜੀ ਹੈ ਅਸੀਂ ਅਰਦਾਸ ਕਰਦੇ ਕਿ ਮਹਾਰਾਜ ਇਹਨਾਂ ਦੇ ਮਾਤਾ ਪਿਤਾ ਜੀ ਬੱਚੀ ਦੇ ਮਾਤਾ ਪਿਤਾ ਪਿਤਾ ਅਸ਼ੋਕ ਨਾਇਰ ਜੀ ਅਤੇ ਉਹਨਾਂ ਦੇ ਮਾਤਾ ਜੀ ਭੈਣ ਜੀ ਬਨੀਤਾ ਨਾਇਰ ਜੀ ਅਤੇ ਉਹਨਾਂ ਦਾ ਸਾਰਾ ਨਾਨਕਾ ਪਰਿਵਾਰ ਗਲਾਟੀ ਪਰਿਵਾਰ ਇਹਨਾਂ ਦੇ ਨਾਲ ਅਸੀਂ ਅਫਸੋਸ ਕਰਦੇ ਮਹਾਰਾਜ ਇਹਨਾਂ ਨੂੰ ਇਹ ਜੋ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਜੋ ਦੂਸਰੀ ਨਾਲ ਬੱਚੀ ਇਸ ਦੇ ਨਾਲ ਹੀ ਉੱਥੇ ਚੜ੍ਹਾਈ ਕਰਕੇ ਗਈ ਇਹ ਦੋਵੇਂ ਆਪਸ ਵਿੱਚ ਹੀ ਭੈਣਾਂ ਵਾਲਾ ਇਹਨਾਂ ਦਾ ਪਿਆਰ ਆਪਸ ਵਿੱਚ ਹੀ ਦੋਸਤ ਅਤੇ ਇਕੱਠੀਆਂ ਜਦੋਂ ਯੂਨੀਵਰਸਿਟੀ ਤੋਂ ਛੁੱਟੀ ਹੋਈ ਉੱਥੇ ਬੀਚ 'ਤੇ ਗਈਆਂ ਸੈਂਟਾ ਕਰੂਜ਼ ਇਹ ਭਾਣਾ ਵਾਪਰ ਗਿਆ ਉਸ ਬੱਚੀ ਦੇ ਦਾ ਜੋ ਸੰਸਕਾਰ ਹੈ ਉਹ ਸ਼ਨਿਚਰਵਾਰ ਨੂੰ ਆਉਂਦੇ ਸ਼ਨਿਚਰਵਾਰ ਆਹ ਪਰਸੋਂ ਨੂੰ ਆਪਣੇ ਤਿੰਨ ਇੱਕ ਤੋਂ ਤਿੰਨ ਸੇਮ ਟਾਈਮ ਅਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਉਸ ਦਿਨ ਵੀ ਪਹੁੰਚ ਸਕਦੇ ਜ਼ਰੂਰ ਉਸ ਬੱਚੀ ਨੂੰ ਅੰਤਿਮ ਵਿਦਾਇਗੀ ਦੇਣ ਵਾਸਤੇ ਜ਼ਰੂਰ ਪਹੁੰਚਿਓ ਮੈਂ

ਜੀ ਕੋਲੋਂ ਵੱਲੋਂ ਆਪ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਅਤੇ ਆਪ ਸੰਗਤਾਂ ਲਈ ਉਸ ਦੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਲੰਗਰ ਪਾਣੀ ਜੋ ਤਿਆਰ ਕੀਤੇ ਹੋਏ ਨੇ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਮੈਂ ਬੇਨਤੀ ਕਰਦਾ ਹਾਂ

ਸਤਿਕਾਰ ਯੋਗ ਵੀਰ ਨਾਇਰ ਜੀ, ਜੇ ਕਿਸੇ ਨੇ ਵੀ ਆ ਸਟੇਜ ਤੇ ਬੋਲਣਾ, ਇਹ ਤੁਹਾਡੀ ਆਪਣੀ ਸਟੇਜ ਹੈ, ਤੁਸੀਂ ਸੰਗਤ ਦਾ ਧੰਨਵਾਦ ਕਰਨਾ ਜਾਂ ਪਰਿਵਾਰਾਂ ਦਾ, ਕੋਈ ਵੀ ਆ ਕੇ ਇਸ ਸਟੇਜ ਤੇ ਕੁਛ ਮਿੰਟ ਬੋਲ ਸਕਦੇ, ਇਹ ਤੁਹਾਡੀ ਆਪਣੀ ਸਟੇਜ ਆ। ਜੇ ਨਹੀਂ ਬੋਲਣਾ ਤੇ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਤੁਹਾਡਾ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਘਰ ਗ੍ਰਹਿ ਵਿਖੇ ਜਾ ਕੇ ਸੰਸਕਾਰ ਤੇ ਪਹੁੰਚ ਕੇ ਹੁਣ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ, ਦੁੱਖ ਵੰਡਾਇਆ ਵੰਡਿਆ ਜਾਂਦਾ, ਪਰਿਵਾਰ ਨੂੰ ਸਹਾਰਾ ਮਿਲਦਾ ਹੈ। ਜਾਣ ਵਾਲਾ ਇਨਸਾਨ ਕਦੇ ਵਾਪਸ ਨਹੀਂ ਆਉਂਦਾ, ਹਰ ਇਨਸਾਨ ਨੇ ਇੱਕ ਨਾ ਇੱਕ ਦਿਨ ਉੱਥੇ ਜਾਣਾ। ਗਿਆਨੀ ਜੀ ਹੁਣੀ ਬਾਣੀ 'ਚ ਪੜ੍ਹਦੇ ਸੀ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ, ਜਿਸ ਕਾ ਕੀਆ ਤਿੰਨ ਹੀ ਲੀਆ, ਹੋਆ ਤਿਸੇ ਕਾ ਪਾਣਾ। ਅਖੀਰ ਵਿੱਚ ਮੈਂ ਅਰਦਾਸ ਕਰਦਾ, ਸੰਭਵ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜੇ ਹੋਏ ਸਾਹਿਬ ਸੋ ਮੇਲ, ਇਹਨਾਂ ਹੀ ਸ਼ਬਦਾਂ ਨਾਲ ਭੁੱਲ ਚੁੱਕ ਦੀ ਖੇਵਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।